0: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮਤੇ ਨੇ ਛੁਟੈ ਸੰਤ ਕੈ ਦੁਖਨ ਸੁਖ ਸੋ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਹੀਨ ਸੰਤ ਕੈ ਹਤੇ ਕਰ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੈ ਦੁਖਨ ਤੇ ਮੁਖ ਪਾਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਜਾਏ ਸੰਤ ਕੈ ਦੁਖ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੇ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਏ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਰਤਹੀਨ ਸੰਤ ਕਾ ਨਿੰਦਕ ਦੁਖੀ ਅਰਧੀਨ ਸੰਤ ਕੇ ਨਿੰਦਕ ਕੌ ਸਰਬ ਰੋਗ ਸੰਤ ਕੇ ਨਿੰਦਕ ਕੌ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾਂ ਸੁਕਾਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਖਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾ ਹੇਠਾ ਨਾਨਕ ਸੰਤ ਪਾਵੈ ਤਲੈ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖ ਕਉ ਧਿਆਨ ਭਰਮਾਈਆ ਸੰਤ ਕਾ ਦੁਖੀ ਉਜੜ ਪਾਈਆ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮ੍ਰਿਤਕ ਕੇ ਲੋਤਾ ਸੰਤ ਕੇ ਦੁਖ ਕੀ ਜੜ ਕਿਛ ਨਾ ਆਇਆ ਫਿਰ ਵੀ ਜਾ ਪੇ ਹੀ ਖਾਹੇ ਸੰਤ ਕੇ ਦੁਖੀ ਕਾ ਆਵਰਨ ਰਾਖਨ ਹਾਰ ਨਾਨਕ ਸੰਤ ਪਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲੈ ਜਿਉਂ ਜਲ ਬਿਹੋਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨੇ ਰਾਜਾ ਜੋ ਪਾਪ ਕੀਰਤਨ ਨੇ ਤਰਾਪੈ ਸੰਤ ਕਾ ਦੁਖੀ ਛੁਟੈ ਕੇ

ਸੰਤ ਕੇ ਦੁਖੀ ਕਾ ਦਰਗਾਹ ਮਿਲਿਆ ਸਜਾਏ। ਸੰਤ ਕਾ ਦੁਖੀ ਸਦਾ ਸਹਿਗਾਈਏ, ਸੰਤ ਕਾ ਦੁਖੀ ਨਾਮ ਰਹਿ ਨਾ ਜਿਵਾਈਏ। ਸੰਤ ਕੇ ਦੁਖੀ ਕੀ ਪੂਜਨ ਆਇਆ ਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੇ ਦੁੱਖ ਨਾ ਦਿਸ਼ਟੈ ਕੋਈ, ਜੈਸਾ ਪਾਵੈ ਤੈਸਾ ਕੋਈ ਹੋਏ। ਪਾਇਆ ਕੀਰਤਨਾ ਬੇਟਾ ਕੋਈ, ਨਾਨਕ ਜਾਣੇ ਸੱਚਾ ਸੋਏ। ਸਾਬ ਕਰ ਤੁਸਕੇ ਉਹ ਕਰ ਨਿਹਾਰ, ਸਦਾ ਸਦਾ ਤੁਸਕਾ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤੁਸੈ ਤੇ ਆਵੋ ਸਾਸ ਗਰਾਸ। ਸਭ ਕੁਛ ਵਰਤੈ ਤੁਸਕਾ ਕੀਆ, ਜੈਸਾ ਕਰੇ ਤੈਸਾ ਕੋਸੀ। ਆਪਣਾ ਕੇ ਲਾਭ ਕਰ ਨਿਹਾਰ, ਦੂਸਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰੇ ਤੁਸੈ ਆਪਣ ਨਾਮ ਦੇ ਬਡਭਾਗੀ। ਨਾਨਕ ਜਨ ਸੇ ਸਲੋਕ ਤਾਰਿਓ ਸਿਉਣ ਪੁਸੁਰ ਜਨੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੂਗ ਪਰ ਜਾਏ। ਅਸ਼ਟਪਦੀ ਮਨ ਕੀ ਟੇਕ ਪ੍ਰਿਥੀ ਸਭ ਜਾਂ ਦੇਵਨ ਕਹਿ ਕੈ ਭਗਵਾਨ। ਜਿਸ ਕਹਿ ਦੀਏ ਰਹਿ ਅਗਾਏ, ਬਹੁ ਨ ਤ੍ਰਿਸ਼ਨਾ ਲਾਗੈ ਆਏ। ਮਾਰ ਰਾਖੇ ਕੋ ਆਪ, ਮਨ ਕੈ ਕਿਛੁ ਨਾਹੀ ਹਾਥ। ਤਿਸ ਕਾ ਹੁਕਮ ਉੜ ਸੁਖ ਹੋਏ, ਤਿਸਕਾ ਨਾਮ ਰਕੰਠ ਪੁਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਈ। ਸਤਿ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਚ ਵਿਹਾਰ। ਨਿਰਮਲ ਰਸਨਾ ਅੰਮ੍ਰਿਤ ਪੀ ਉਸਦਾ ਸਹੇਲਾ ਕਰ ਲੈ ਜੀਉ। ਨੈਨੋ ਬੇਗ ਠਾਕੁਰ ਕਾ ਰੰਗ, ਸਾਸਾ ਬਿਨ ਸਹਿ ਸਭ ਸੰਗ। ਚਰਨ ਚਰੋ ਮਾਰ ਗੋਬਿੰਦ ਮਿਟੈ ਬਾਬ, ਜਪੀਏ ਹਰ ਬਿੰਦ। ਚਾਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾਹ ਨਾਨਕ ਕੋ ਜਲ ਮਤਾ। ਵਟ ਭਾਗੀ ਤੇਜ ਨੂੰ ਜਗ ਮਾਇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾ ਜੋ ਕਰੈ ਵਿਚਾਰ, ਸੇ ਤਨ ਵੱਧ ਕਰੇ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨ ਹੋ ਤੇ ਸੁਖੀ। ਏਕੋ ਏਕ ਏਕ ਬਛਾਨੇ, ਇਤ ਉਤ ਕੀਓ ਸੋ ਜੀ ਜਾਣੇ। ਨਾਮ ਸੁਣ ਸਕਾ ਮਨ ਮਾਨਿਆ, ਨਾਨਕ ਤਨ ਹੈ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣਾ ਸੁਜੈ, ਤਿਸਕੀ ਜਾਨ ਹੋ ਤਿਸਨਾ ਬੁਝੈ। ਸਾ ਸੰਗ ਹਰ ਹਰ ਜਸ ਕੈਤ, ਸਾਰਵ ਰੋਗ ਤੇ ਉਹ ਹਰ ਜਨ ਰਹਿਤ। ਅੰਤਨ ਕੀਰਤਨ ਕੇਵਲ ਵਖਿਆਨ, ਗ੍ਰਹਿ ਸਮੈ ਸੋਇ ਨਿਰਵਾਨ। ਹੇ ਗੋਪਰ ਜਿਸ ਜਨ ਕੀ ਆਸਾ, ਤਿਸਕੀ ਕਟਕੇ ਜਮਕੀ ਫਾਸਾ। ਬਾਰ ਬ੍ਰਹਮ ਕੀ ਰਸ ਮਨ ਭੁੱਖ, ਨਾਨੂ ਤਸਨਾ ਲਾਗੈ ਦੁੱਖ। ਜਿਸਕੋ ਹਰ ਬ੍ਰਹਮ ਚਿਤਾਵੈ, ਸੋ ਸੰਤ ਸੋਇ ਲਾਨੈ ਡਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਤੇ ਵੈ ਕਾ ਕੇ ਸਟੇਡ ਰਹਿ ਜੈ। ਸੋ ਸੋ ਤੈਸਾ ਦ੍ਰਿਸ਼ਟਾਇ, ਆਪਣੇ ਘਰ ਮੈਂ ਆਪ ਸਮਾਇਆ। ਸੋਤ ਸੋਤ ਸੋਤ ਤੁਸੀਂ ਜੈ ਗੁਰ ਪ੍ਰਸਾਦਾ ਸਮੁਝਿਆ। ਜਬ ਦੇਖੋ ਤਾਂ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ। ਨੈ ਕੇ ਜਨਮ ਨੈ ਕਿਛ ਮਰਿਆ, ਆਪਣ ਚਲ ਤਾਪ ਹੀ ਕਰੇ। ਆਪਣ ਜਾਪਨ ਦ੍ਰਿਸ਼ਟਾਂ ਦ੍ਰਿਸ਼ਟਿਆ ਗਿਆਕਾਰੀ, ਤਾਰੀ ਸਭ ਸ੍ਰਿਸ਼ਟ। ਆਪ ਹੀ ਆ ਸਕਲ ਮੈਂ ਆਪ, ਅਨਿਕ ਜੋ ਕੁਦਰਤ ਥਾਪ।

ਅਗਿਆ ਜਨਮਿ ਠਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਦਿਤ ਸਮੈ ਸਮੈ ਅਸੁਖ ਨਿਦਾਨੁ ਹੂੰ ਬਣਿਆ ਆਪ ਸੁਖ ਆਪ ਦੀ ਨ ਮਾਨ ਨਾਨਕ ਪ੍ਰਭਜਨ ਏਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥ ਜਨ ਹਾਰ ਜਾ ਕੇ ਸਿਮਰਨ ਉਤਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਰਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਤ ਦਿੰਦਾ ਜਿਸ ਮਨ ਮਾਹੇ ਤਿਸ ਤੇ ਵਿਰਤਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾ ਬਬਨਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਈ ਰੇ ਸੋ ਪ੍ਰਾਣੀ ਲੋਚੈ ਕੋਇ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪੀ ਕਰ ਨਾਮ ਰੂਪ ਤੋਇ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਕੜ ਸੋ ਹੈ ਧਰਮਤਾ ਹੋਇ ਗਿਆ ਕੋ ਕਰ ਬੈਠਾ ਸਭ ਕੇਸ ਤਿਸ ਕੇ ਦੀਆਂ ਦਰਬੈ ਅਤ ਸੂਰਜ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਆਵੈ ਜੇ ਕੋ ਹੋਇ ਬਹਿਦਾ ਤਾਰ ਤਿਸ ਦੇਨ ਹਰ ਜਾਣੈ ਗਾ ਵਾਰ ਜਿਸ ਗੁਰ ਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਧਨ ਸਦਾ ਰੋਗ ਜੇ ਮੰਦਰ ਕੋ ਥੰਮੈ ਥੰਮੈ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮ ਮਨ ਜੋ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਾ ਸੰਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉਂ ਸੰਤਨ ਕੇ ਬਾਜਾ ਧੋਰ ਨਾਨਕੀ ਹਾਲ ਉੱਚਾ ਪੂਰਾ ਮਨ ਮੂਰ ਕਾਹੇ ਬਿਲ ਲਾਈਐ ਪੁਰਬ ਲਿਖੇ ਕਿਆ ਲਿਖਿਆ ਪਾਈਐ ਦੁਖ ਸੁ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਸੱਚ ਤਾਰ ਜੋ ਕਛ ਕਰੈ ਸੋਇ ਸੁਖ ਮਨ ਪੂਲਾ ਕਾਇ ਫਿਰੈ ਅਜਾਨ ਕੌਣ ਵਸਤਾ ਇਤਰੈ ਸੰਗ ਲਪਟ ਰਹਿ ਰਸ ਲੋਭੀ ਪਤੰਗ ਰਾਮ ਨਾਮ ਚ ਬਿਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਕਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਖਰ ਪਾਇਆ ਤਾ ਜਬ ਮਾਨ ਰਿਹੋ ਮਨ ਮੂਲ ਰਾਮ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇ ਸੰਤੈ ਸੰਗ ਚਾਲ ਅਵਰਦਿਆ ਵਿਖਿਆ ਜਨ ਜਾਲ ਤਨ ਤਨ ਕਹਿ ਸਭ ਕੋਇ ਮੁਖੋ ਤਿਲ ਹਰ ਦਰਗਾਹ ਸੋਏ ਇਹ ਵਪਾਰ ਬਿਰਲਾ ਵਪਾਰ ਨਾਨਕ ਦਾ ਗੈ ਸਤ ਬਲਿਹਾਰ ਚਨ ਸਾਧ ਕੇ ਥਿਤ ਪੀਅਰ ਪਸਾਦ ਕੋ ਆਪਣਾ ਜੀਓ ਸਾਧਗੀ ਤੁਰ ਕਰੋ ਸ਼ਨਾ ਸਾਧੁ ਬਰਾਈਏ ਗੁਰਮਾਨ ਸਾਧ ਸਿਵਟ ਭਾਗੀ ਪਾਈਐ ਸਾਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਦੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਕੈ ਓੜ ਕੇ ਸੰਤੰਦਰ ਆਇਆ ਸਰ ਸੁਖ ਨਾਨਕ ਦੇ ਪਾਇਆ ਮ੍ਰਿਤ ਕਾ ਜੀਵਨ ਹਰ ਭੁਖੇ ਕਉ ਦੇਵਤ ਧਾਰ ਸਾਹਿਬ ਰੰਧਾ ਜਾਕੀ ਦ੍ਰਿਸ਼ਟੀ ਮਾਹੇ ਪੂਰਬ ਲਿਖੇ ਕਾ ਲੈਣਾ ਪਾਹੇ ਸਭ ਕੁਛ ਤਿਸਕਾ ਉਹ ਕਰਨਾ ਜੋਗ ਤਿਸਮੈਂ ਦੁਸਰ ਹੋਆ ਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਹੈ ਕਰਨੇ ਕਰ ਕਿਰਪਾ ਜਿਸ ਕਾ ਨਾਮ ਦੀਆ ਨਾਨਕ ਸੋ ਜਨ ਨਿਰਮਲ ਸੀਆ ਡਾਕੇ ਮਨ ਕਰ ਕੀ ਪ੍ਰਤੀਤ ਤੁਸ ਜਨ ਆਵੇ ਹਰ ਪ੍ਰਚੇਤ ਭਗਤ ਭਗਤ ਸੁਨਿਆ ਤੇ ਲੋ ਜਾ ਕੇ ਹਿਰਦੇ ਕੋ ਹੋਏ ਸਚ ਕਰਨੀ ਸਟ ਬਾਕੀ ਰਹਿ ਤੋ ਸੱਚ ਹਿਰਦੈ ਸਤਮੁਖ ਕਹਿ ਤੋ ਸੱਚੀ ਦ੍ਰਿਢ ਸਾਚ ਆਇਆ ਕਰ ਸੱਚ ਵਰਤੈ ਸੱਚ ਪਸਾਰ ਪਾਰ ਸੱਚ ਕਰ ਜਾਤਾ ਨਾਨਕ ਸੋਜਨ ਸਟ ਸਮਾ ਤਸਰੋ ਕਰ

ਹਰਨ ਪਰ ਜਾਕਰ ਨੇਤਰ ਭੂਤ ਸਕਾ ਮੰਤਰ ਨਾ ਜਾਣੈ ਹੋਰ ਅੰਦਰੂਪ ਮੰਗਲ ਸਤ ਜਾ ਕੈ ਸਰਬ ਤੋਖ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗਿਤਾ ਮੈਂ ਤੁ ਬਿਸਰ ਗ੍ਰਸ ਮੈਂ ਭੋਗੀ ਤੈ ਤੈ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਤਿਨ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਭਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪ੍ਰੋ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਿਨ ਦਾ ਸੁਨਾਵ ਤਿਆ ਵੈਸੇ ਤੇ ਗੁਣ ਮੈਂ ਜਾ ਕੋ ਬਰਮਾਏ ਜਨਮ ਰਹਿ ਫਿਰਿਆ ਵੈ ਜਾਏ ਊਚ ਨੀਰ ਤਿਸਕੇ ਅਸਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਵੇਗ ਰਹਿ ਕੇ ਰੰਗ ਨਾਨਾ ਵਿਤ ਗਿਨ ਵਿਸਤਾਰ ਪ੍ਰਭ ਨਾ ਸੀ ਕੰਗਾਰ ਨਾਨ ਚੁਤ ਕ੍ਰੇਖਨ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾਨਾ ਵਿਦ ਕਰ ਵੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਤੁਸਕੇ ਸਭ ਤੁਸਕੇ ਠਾਓ ਜਬ ਜਬ ਜੀਵੈ ਨਾਨਕ ਨਾਓ।

ਸਤਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪ੍ਰਖ ਸਾਮਾਏ ਸੰਭਾਣੀ ਸਤ ਕਰਮ ਜਾਗੀ ਰਚਨਾ ਸਤ ਮੁੱਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲ ਦਿਸੈਬ ਜਤ ਸੈ ਸਬਲੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਇ ਸਤ ਬਚਨ ਸਾਧੁ ਉਪਦੇਸ਼ ਸਤ ਜਾਂਡਾ ਕਰਤੈ ਪਰਵੇਸ਼ ਸਤ ਨਿਤ ਪੂਜੈ ਜੇ ਕੋਈ ਨਾਮ ਜਾਵਤ ਤਾਂ ਕੀ ਗਤ ਹੋਇਆ ਸਤ ਕੀ ਆਸਾ ਸਤ ਆਪ ਜਾਣੇ ਆਪਣੀ ਵਿਦ ਗਤ ਜਿਸਕੇ ਸਿਰ ਸੋ ਕਰਨੇ ਹਾਰ ਆਪਣਾ ਬੂਝ ਕਰਤ ਵਿਚਾਰ ਚੜ੍ਹਤੇ ਕੀਮਤ ਨਾ ਜਾਣ ਗਿਆ ਨਾਨ ਜੋਤ ਪਾਵੇ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਤ ਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਿਨ ਰਹੇ ਗੁਰ ਗੈ ਬਚਨ ਪਦਾਰਥ ਲਹੇ ਓਏ ਦਾਤੇ ਤੂੰ ਕਾਟਨ ਹਾਰ ਰੱਖ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ।

ਸਚ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੇ ਚਰਨ ਸਤ ਸਤ ਵਰਸਨ ਹਾਰ ਪੂਜਾ ਸਤ ਸਤਸੇਵਦਾਰ ਦਰਸਨ ਸਤ ਸਤ ਵੇਕਨ ਹਾਰ ਨਾਮ ਸਤ ਸਤਿਆਵਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨ ਦਾ ਵਜਨ ਹਰ ਗਤ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੋਵਰ ਦਜਨ ਮਾਨੇ ਕਰੰਗ ਰਾਮ ਤਿਨ ਮੁੱਲ ਪਛਾਣਿਆ ਜਾ ਕਰ ਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਦਸਮਨ ਪ੍ਰਗਟਾਇਆ ਪੈਤ ਨਿਰਭਉ ਹੋਇ ਬਸਾਨਾ ਜਿਸ ਤੇ ਉਪਜਤ ਸਮੈ ਸਮਾਨਾ ਵਸਤ ਮਾਲੇ ਵਸਤ ਕੜਾਇ ਤਾ ਕਾ ਬਿਨਾ ਕਹਿਣਾ ਜੈ ਬੂਝੇ ਭੋਜਨ ਹਾਰ ਵਿਵੇਕ ਨਾਰਾਇਣ ਮਿਰ ਨਾਨਕ ਏਕਾ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਰਿਤ ਠਾਕੁਰ ਕਾ ਸੇਵ ਜਾਣੈ ਸਿਮਰਭ ਕਾ ਸੇਵ ਨਾ ਕੈ ਰੰਗ ਸੇਵਕ ਅਵਰ ਪਾਲਨ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰ ਨਾਨ ਸੋ ਸੇਵਕ ਸਾਹ ਸਾਸ ਮਾਰੈ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਕੀ ਸਰਪ ਰਾਖੇ ਆਪਣੇ ਦਾਸ ਕਾ ਦੇ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾ ਕੀ ਕਤਮੇ ਦੁਕੋ ਨਾ ਲਾਗੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇ ਕੋਟ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕਾ ਦਹਿ ਦਿਸ ਬਿਗਟਾਇਆ ਨਿੱਕੀ ਕੀਰੀ ਮੈਂ ਕਰ ਰਾਖੈ ਭਸਮ ਕਰੇ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕੱਢ ਤੇ ਆਪ ਤਾ ਕੋ ਰੱਖ ਦੇ ਕਰ ਹਾਥ ਮਾਨਸ ਜਤਨ ਗੜਤ ਬਾਬਾ ਤੁਸਕੇ ਗੜਤ ਫਿਰ ਤੇ ਜਾਤ ਮਾਰੈ ਨਾ ਰੱਖਿਆ ਵਰਨਾ ਕੋਈ ਸਰਬ ਜਿਆ ਕਰ ਰਾਖਾ ਸੋਇ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਟਾਣੀ ਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਮੰਤ ਤ੍ਰਪੀਆ ਨਾਮ ਰਤਨ ਗੁਰਮੁਖ ਪਾਇਆ ਤਿਸਕੇ ਸ਼ਬਰ ਨਾਇ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਦ ਨਾਮੇ ਨਾਮ ਸਮਾਨੇ ਉਲਟ ਬੈਲਟ ਸੋਭਤ ਨਾ ਕਹੋ ਨਾਨਕ ਜਨ ਕਹਿ ਸਦਕਾ ਬੋਲ ਹੋ ਜਸ ਜੇ ਬਹਾਦਰ ਰਾਤ ਪ੍ਰਭ ਆਪਣੇ ਜਨ ਕਿਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸੁਰੈ ਸੁਮੈ ਜੋ ਹੋ ਹੋ ਸੁ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮੈਂ ਕੌਣ ਵਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਹਾਰ ਫਿਰ ਪ੍ਰਭ ਸਹਿਜੂਰ ਕਹੋ ਨਾਨਕ ਸ਼੍ਰੀ ਜਨ ਪੂਰੇ ਮਨ ਮੇਰੇ ਦਿਨ ਕੀ ਓਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਥੋ ਕਾ ਦਾਤਾ ਤਿਸ ਕੀ ਸਰ ਸਰ ਸੁਖ ਪਾਵੈ ਤਿਸ ਗੈ ਦਸ ਪਾਵੈ ਟਾਵੈ ਅਵਰ ਸਿਆਨ ਸ਼ਕਲੇ ਛਾਡ ਤਿਸ ਜਨ ਕੀ ਤੂੰ ਸੇਵਾ

ਨਾਨਕ ਹਰ ਗੁਣ ਗਾਵਸਟਪਦੇ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤ ਮਨ ਹਰੈ ਗਿਰ ਵਚਨੀ ਹਰ ਨਾਮ ਮੁਚੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖਾ ਨਾਮ ਥਾਂਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਬਲ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ ਗੁਰ ਕੈ ਗਿਰੇ ਸੇ ਕੁਜੋ ਰਹਿ ਗੁਰ ਕੀ ਆਗਿਆ ਮਨ ਮਿਸਾਇ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਵਿਚੈ ਸਤਿਗੁਰ ਕੈ ਪਾਤਿ ਸਿਵ ਕੇ ਕਾਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਸਕਾ ਹੋਤ ਪ੍ਰਾਪਤ ਸਵਾਮੀ ਆਪਣੇ ਗੁਰ ਪਰ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੇਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨੋ ਅਨਕ ਵਾਰ ਗੁਰ ਕਾ ਵਲ ਜਾਓ ਸਰਬਨੰਦਾ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਮੈਂ ਕਹਿ ਆਪਣੇ ਹੀ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਆ ਨਾਨਕ ਸਗਰ ਬਿਟ ਪਾਗੀ ਪਾਈਐ ਸਫਲ ਦਸਮ ਭੇਖਤ ਪਨੀਤ ਪਰਸਿਤ ਚੰਨ ਗਤ ਨਿਰਮਲ ਰੇਤਾ ਹੇਠ ਸੰਗ ਰਾਮ ਗੁਣ ਰਵੇ ਪਾਰ ਬ੍ਰਹਮੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨਸੋ ਤੋ ਕਾਦਮ ਪਤੀਆਂ ਨੇ ਪੂਰਾ ਗੁਰਖ ਜਗ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖਿਆ ਸੰਤ ਗੁਣ ਬਿਆਨ ਕੀਤ ਨੇ ਪਾਏ ਨਾਨਕ ਜਿਸ ਪਾਵਤ ਸੁਲੈ ਮਿਲਾਏ ਜੇ ਪਾਏ ਕੁਸਤ ਨੇਕ ਸਤ ਬੁਰਖ ਪੂਰਨ ਵਿਵੇਕ ਗਾਹੋ ਬੋਲ ਨਾ ਪਹੁੰਚਿਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਨ ਨਿਰਹਾ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਰੇ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੇ ਚਾਨਕ ਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਾਰ ਰਸ ਭਾਵ ਜਨ ਕੋਇ ਅੰਮ੍ਰਿਤ ਵੀ ਵੈ ਅੰਮ੍ਰਿਤ ਹੋਏ ਉਸ ਪੁਰ ਕਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣ ਦਾਸ ਆਠ ਪਰ ਹਰ ਕਾ ਨਾਮ ਲੈ ਸੱਚ ਉਪਦੇ ਸੇਵਕ ਕਾ ਦੇ ਮੋਹ ਮੈਂ ਕੈ ਸੰਗਨਾਲੇ ਮਨ ਮੈਂ ਰੱਖ ਯਾਰਾ ਰੇਕ ਅੰਧਕਾਰ ਦੀਪਕ ਪ੍ਰਕਾਸੇ ਨਾਨਕ ਭਰ ਮੋਹ ਦੁਖ ਤੈ ਤੇ ਨਾਸੇ ਤਬ ਤੂੰ ਮੈਂ ਠੰਡ ਵਰਤਾਈ ਅੰਧ ਵਿਆ ਦੁਖ ਨਾ ਠੇ ਪਾਏ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਬਾਜੂ ਕਾ ਨਿਰਭਉ ਏ ਬਸੇ ਸਗਲ ਵਿਆਦ ਮੰਤੇ ਕਹਿ ਨੈਸੇ ਜਿਸਕਾ ਸਤਨ ਕਿਰਪਾ ਤਾਰੀ ਸਤਸੰਗ ਜਪ ਨਾਮ ਮੁਰਾਰੀ ਤਿਤ ਵੈ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਡਸ ਸਰਬਨ ਨਿਰਗੁਣ ਆਪ ਸਰਗੁਣ ਪੀਓ ਹੇ ਕਲਾ ਦਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦ ਦੂਜਾ ਨਾਹੀ ਕੋ ਸਰਬ ਨਿਰੰਤਰ ਸੋਏ ਓਤ ਬੋਤ ਰਵਿਆ ਰੂਪ ਰੰਗ ਭੈ ਬਰਗਾ ਸਾਧ ਗਾ ਸੰਗ ਰਚ ਰਚਨਾ ਪੁਨੀ ਗਲ ਤਾਰੀ ਅਨਕਵਾ ਨਾਨਕ ਬਲੇ ਗਾਰੀ ਸਲੋਕ ਸਾਧ ਨ ਚਲੈ ਬਿਨ ਭਜਨ ਵਿਖਿਆ ਸਗਲੀ ਛਾਲ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰੇ ਅਸ਼ਟਪਦੇ ਸੰਤ ਜਨਾ ਮਿਲ ਕੋਲ ਵਿਚਾਰ ਇੱਕ ਸਿਮਰ ਨਾਮ ਆਧਾਰ ਅਵਰ ਬਾ ਸਮੀਤ ਵਿਸਾਰੋ ਚਰਨ ਕਮਲ ਰਤਨੈ ਉਰਤਾਰੋ ਕਰਨ ਕਾਰਨ ਸੋਭਰ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵਥ ਇਹ ਤਨ ਸੰਚੋ ਹੋਵ ਹੋ ਭਗਵੰਤ ਸੰਤ ਜਨਾ ਕਾ ਨਿਰ ਮਨ ਮੰਤੇ ਕਸ ਰਖ ਮਨ ਮਾਹੇ ਸਰਵ ਲੋਕ ਨਾਨਕ ਮਿਟ ਜਾਹੇ ਜਿਸ ਤਨ ਕਾ ਚਾਰ ਖੁੰਟ ਟਾਵ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਕੌਰ ਵਾਛੈ ਵੀ ਤੋ ਸੋ ਸੁਖ ਸਾਧੁ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਾਨੀ ਸਾ ਸੋਭਾ ਬਜ ਹਰ ਕੀ ਛਾਨੀ ਅਨਕ ਪਾਵੇ ਰੋਗ ਨਾ ਜੈ ਰੋਗ ਮਟੈ ਹਰ ਅਵਖਤ ਲਾਏ ਸਾਰਪ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾ ਦੈ ਤਿਸ ਧਾਵਤ ਆਵੈ ਠਾਇ ਤਾ ਕਬੇ ਗਿਨ ਨਾ ਲਾਗੈ ਕੋ ਜਾਗਰ ਦੇ ਵਸੈ ਹਰ ਸੋਏ ਕਲਤਾ ਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾ ਪਾਵਨ ਸਹਿ ਪੂਨ ਆਸ ਭਗਤ ਪਾਇ ਆਤਮ ਵਰਗਾ ਸਤਿਤ ਕਰ ਜੈ ਸਹਿ ਅਵਿਨਾਸੀ ਕਾ ਨਾਨਕ ਕਾਟੀ ਜਨ ਵਾਸੀ ਤਾਤ ਵੀ ਜਰ ਖਿਆ ਜਨ ਸਾਚਾ ਜਨਵਰੈ ਸੁ ਕਾਚੋ ਕਾਚਾ ਆਵਾ ਗਵਨ ਮਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਹੇ ਰਤਨ ਜਨ ਕਾਹੇ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਭਾਵਨ ਛੋਟਨ ਹਾਰੇ ਸਿਮਰਤ ਸਾਸ ਵੇਦ ਵਿਚਾਰ ਹਰ ਕੀ ਭਗਤ ਕਰੋ ਮਨ ਲਾਏ ਮਨ ਮਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਤੇ ਰਤ ਨਾ ਤੂੰ ਕਿਆ ਲਵਟਾਵੇ ਮੂਰਖ ਮਨਾ ਸੁਤ ਮੀਤ ਕਟੰਬ ਅਰਬਨ ਤਾਇ ਤੇ ਕਹੋ ਤੁਮ ਗਮਨ ਸਨਾਥਾ ਰਾਜ ਰੰਗ ਮਾਏ ਵਿਸਤਾਰ ਤੇ ਕਹੋ ਕਵਨ ਛੁਟਕਾਰ ਅਸਹਸੀ ਰਥ ਅਸਵਰ ਝੂਠਾ ਡੰਬ ਝੂਠ ਪਾ ਸਾਰੇ ਜਿਨ ਦੇ ਤਿਸ ਭੋਜਨਾ ਬੇਗਾਨਾ ਨਾਮ ਵਿਸਾਰ ਨਾਨਕ ਵਿਰਦਾਨਾ ਗੁਰ ਕੀ ਮਤ ਤੂੰ ਲੈ ਇਹ ਆਨੇ ਭਗਤ ਬਿਨਾਮ ਡੂਬੇ ਸਿਆਨੇ ਹਰ ਕੀ ਭਲ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀ ਤੋ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨ ਕੇ ਗਿਰ ਵਿਖ ਜਾਹੇ ਆਪ ਜਪੋ ਆਪਣਾ ਨਾਮ ਜਪਾਵੋ ਸੁੰਤ ਕੈ ਤ੍ਰੈਤ ਕਦ ਪਾਵੋ ਸਰ ਪੂ ਸਤਰ ਕੋ ਨਾ ਸਹਿ ਸਵੈ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਤ ਸਮੈ ਬਿਨ ਸਜੈ ਹਮੈ ਬਿਖ ਫੈਲ ਹੋਏ ਜਿੰਤ ਸਹਿ ਸੁਖ ਨਾਲ ਸਾਸ ਗਰਾ ਸਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਸ ਪਾਵੇ ਸਰ ਧਨਾ ਹਰ ਪੂੰਜੀ ਸੱਚ ਗੁਰੂ ਵਿਹਾਰੀ ਹਾਂ ਸੁਖ ਤਰਕਿਆ ਜੈਕਾਰ ਸਰਬ ਤੰਤਰੇ ਕੋ ਦੇਖੋ ਨਾਨ ਜਾ ਕੇ ਮੈਂ ਸੁਖ ਲੇਖ
एको जापे को साला एक सिमरे को मन आहे एक सके गुण गा अनंत मंतन जापे एक भगवंत एको एक एक हरिया पूर पूर है प्रव्याप अनेक विस्तार एक ते पे एक राध प्राशित गए मंतन अंतर एक प्रव्रत अग्र प्रसाद नानक के जाता श्लोक फिरत फिरत प्रभ आया पर तो शरणाय नानक की प्रभ बिनती अपनी भक्ति लाए अष्टपदी

ਤੇ ਆਵੋ ਚਾਨਕ ਮਨ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦੁਸ਼ਟ ਮਾਸੁਖ ਹੋਏ ਹਰਿ ਰਸ ਪਾਵ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਵਤਾਨੇ ਪੂਰਨ ਪਰਖ ਨੀ ਡੋਲਾਨ ਸੋ ਪਰ ਭਰੇ ਪ੍ਰੇਮ ਰਸ ਅੰਗੋ ਪ੍ਰਿਆ ਚਾਓ ਸਾਧ ਗਿਆ ਸੰਗ ਪਰੇਸ਼ਾਨ ਸਭ ਤਿਆਗ ਅੰਤਰ ਪ੍ਰਗਾਸ ਆਣ ਦਿਨ ਲਿਵ ਲਾਗ ਬਟ ਭਾਗੀ ਜਪਿਆ ਪਰ ਸੋਏ ਨਾਨਕ ਨਾਮ ਹਿਰਦੈ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਦੇ ਜਨ ਕਾ ਪ੍ਰਭ ਹੋਏ ਦਇਆਲ ਸੇਵਕ ਕੀ ਨ ਸੁਧਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਬ੍ਰਹਮ ਗਾਇ ਛਿਪੁਨੀ ਸ਼ਰਧਾ ਸਭ ਪੂਰੀ ਰਬ ਰਹਿਆ ਸਾ ਸੰਗ ਹਜੋ ਨਿਸਕਾ ਸਤ ਨੀਆ ਮਿਲਾ ਨਨ ਮੁਕਤੀ ਨਾ ਸੁਮੈ ਸੋ ਕਿ ਮਿਸਰਾ ਜੇ ਕਾਲ ਨਾ ਪਾਣੇ ਸੋ ਕਿ ਮਿਸਰਾ ਜੇ ਕੀਆ ਜਾਣੈ ਸੋ ਕੇ ਮਿਸਰੇ ਜੇ ਸਭ ਕਿਛ ਦੀਆ ਸੋ ਕੇ ਮਿਸਰੇ ਜੇ ਜੀ ਵਜੀਆ ਸੋ ਕੇ ਮਿਸਰੇ ਜੇ ਗਨ ਮੈਂ ਰੱਖਿਆ ਗੁਰ ਪ੍ਰਸਾਦ ਕੋ ਬਰ ਲਾ ਲਾ ਕੇ ਸੋ ਕੇ ਮਿਸਰੇ ਜੇ ਬਿਕਤੇ ਕਾਡਾ ਜਨਮ ਜਨ ਕਾ ਟੂ ਕਾ ਟੂਟਾ ਕਾਡੈ ਗੁਰਪੁਰ ਤਤੇ ਹੈ ਬਜਾਇਆ ਪ੍ਰਾਪ ਆਪਣਾ ਨਾਨਕ ਜਨ ਧਿਆਇਆ ਸਾਧਨ ਸੰਤ ਗੁਰੂ ਇਹੋ ਕਾਮ ਆਮ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਪਰਾ ਨਾਮ ਜਪਾਵੋ ਭਗਤ ਪੈ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਰਿਆ ਸਰਬ ਕਲਿਆਣ ਸੁਖ ਨਿਤ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾ ਮੰਤਰ ਤਰੀਹੇ ਸੁਆਓ ਨਿਤ ਵੇਗ ਦਰ ਸੁਖ ਹੋਏ ਮਨ ਵਿਖਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਖਤ ਦੀ ਜੈ ਕਰਮ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਪਮਾ ਕਹੀ ਨਾ ਜਾਏ ਨਾਨਕ ਰਾਜਾ ਸਰਬ ਸਮਾਏ ਪ੍ਰਭ ਬਖਸ਼ਾਂ ਦੀ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਹਿਲਾਵੇ ਮਨ ਹੀਤ ਹਮ ਨਿਰਗੁਨਿਆਰ ਨੀਚ ਜਾਨ ਨਾਨਕ ਤੁਮੇ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਟ ਮੁਕਤ ਮੁਕ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਬੜੇ ਹਰ ਕੇ ਨਾਮ ਕੀ ਕਥਾ ਮਨ ਭਾਈ ਬਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹਰ ਹਰ ਨੀਤ ਬਲੇ ਸੋਕਾ ਨੀ ਸੋਭਾ ਧਨਵੰਤ ਹਿਰਦੇ ਵਸੇ ਪੂਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ

ਅਨਿਸ਼ਟਪਦੀ ਆਪ ਕਥਿਆ ਉਸਨੂੰ ਨਿਹਾਰੇ ਆਪੇ ਇੱਕ ਆਪ ਵਿਸਾਰ ਜਾਂ ਤੇ ਸੁਭਾਵ ਤਾਂ ਸ੍ਰਿਸ਼ਟ ਉਪਾਇ ਆਪਣੇ ਪਾਣੇ ਲਏ ਸਮੇਂ ਤੁਮ ਤੇ ਬਿਨ ਨਹੀਂ ਕੁਛ ਹੋਇਆ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਚ ਨਾ ਸੋਈ ਜਨ ਪਾਏ ਸੋ ਸਮਦਾ ਸੀ ਤਤ ਗਵੇ ਤਾਂ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਦਰ ਸਵਤਾ ਕੈ ਹਾਥ ਦੀਨ ਦਇਆਲ ਨਾਥ ਕੋ ਨਾਥ ਜਿਸ ਰਾਕਤ ਸਗੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰ ਤਿਸਤਾ ਅਵਰ ਕਾ ਕੋ ਜਾਏ ਸਭ ਸੁਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਗੈ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹੇ ਅਭਿਆਪ ਪ੍ਰਤਪਾਲ ਜੀਵਨ ਬਾਂ ਭਾਂਤ ਜੋ ਜੋ ਰਚ ਸੁਤ ਸਹਿਤ ਆਦ ਜਿਸ ਬਾਵਤ ਸਲੈ ਮਨੈ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨੇ ਕਰਨ ਹਰ ਨਾਨਕ ਕੇ ਜਾਣਿਆ ਜਾਨ ਲਾਗਾ ਹਰੇ ਕਹਿ ਨਾ ਤਿਸ ਕੀ ਆਸਨ ਵਰਤੀ ਜੈ ਸੇਵਕ ਕੋ ਸੇ ਬਨਿ ਆਏ ਹੁਕਮ ਬੁਝ ਪਰ

ਸਾਹ ਸੰਗਲ ਕਰੋ ਆਨੰਦ ਗੁਣ ਗਾਵੋ ਪ੍ਰ ਪਰਮ ਆਨੰਦ ਰਾਮ ਨੰਦ ਗੁਰ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾ ਤਨ ਕਾਇਆ ਸੁਹਾਓ ਆਠ ਪਹਿਰ ਪ੍ਰਭ ਏਖੋ ਨੇਰਾ ਮਿਸ ਮਿਟੇ ਅਗਿਆਨ ਮਿਸਿਆ ਦੇ ਰਾ ਸੁਨ ਉਪਦੇ ਸਿਰ ਦੇ ਵਸਾਪ ਮਨ ਵਿੱਚ ਇੱਛੇ ਨਾਨਕ ਫਲ ਪਾਵ ਹਾਲਤ ਪਾਵ ਦੁਲੇ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੈ ਤੇ ਸਾਜ ਪ੍ਰੀਖਿਆ ਮੰਤਰ ਨਾਮ ਜਪੋਲੇ ਬੁਲਾਏ ਦੁੱਖ ਦਰਦ ਮੰਦੇ ਪਾਉ ਜਾਏ ਸੱਚ ਵਾਪਾਰ ਗੁਰੂ ਵਾਪਾਰੀ ਦੁਰਗਾ ਨੇ ਵੈ ਖੇਵ ਤੁਮਾਰੀ ਇੱਕ ਆਟੇ ਗੁਰੂ ਖਮਨ ਮਾਹੇ ਨਾਨਕ ਪਾਉ ਨ ਆਵੇ ਜਾਏ ਇਸ ਤੇ ਦੂਰ ਕਹਾਂ ਕੋ ਜਾਏ ਉਪਰੇ ਰਾਖਣ ਹਾਰ ਤੇ ਨਿਰਪਾਜ ਪੈ ਸਗਲ ਪਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੋਟੇ ਜਿਸ ਪਰਵ ਰਾਖੇ ਤੇ ਸੁਨਾਈ ਦੁੱਖ ਨਾਮ ਜਬਤ ਮਨ ਹੋਵਤ ਸੁਖ ਚਿੰਤਾ ਜੈ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਰ ਸਰੂਪ ਠਾਠਾ ਗੁਰ ਸੂਰ ਨਨ ਤਾਕੇ ਕਾਰਜ ਪੂਰਾ ਮਤਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਦੇਖਤ ਉਤਰਿਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੁਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਬਿਰਵਾਨ ਅੰਤਰਜਾਮੀ ਪੁਰਖ ਵਰਦਾਨ ਜਿਸ ਮਨ ਵਸੈ ਸੋਤ ਨਿਹਾਲਤਾ ਗਨਿਕਟ ਨਿਆਵਤ ਕਾਲ ਅਮਰ

ਨਾਨਕ ਮਨ ਪ੍ਰਗਾਸ ਅਸ਼ਟ ਪਦੇ ਸੰਤ ਸੰਗ ਅੰਤਰ ਪ੍ਰਭਡੀਠਾ ਨਾ ਪ੍ਰਭੁ ਕਾ ਲਾਗਾ ਮੀਠਾ ਸਗਲ ਸਮਗਰੀ ਇੱਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਨੌ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹ ਤੈ ਨਾਦ ਕਹਿ ਨਾ ਜੈ ਆਚਾਰਿਆ ਬਿਸਮਾਦ ਤਿਨ ਦੇਖਿਆ ਜਸਿਆ ਪਤ ਖਾਇ ਨਾਨਕ ਤਿਸ ਜਨ ਸੋਜੀ ਪੈ ਸੁਨ ਤੇ ਸੁਬਾਰ ਆਨੰਦ ਘਟ ਘਟ ਵਿਆਪ ਰਹਿਆ ਭਗਵੰਤ ਧਨ ਮਾਇਆ ਗਾਇਸ ਬਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਧਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਏ ਤੈਸਾ ਕਰਮ ਪੌਣ ਪਾਣੀ ਵੈ ਸੰਤਨ ਮਾਹੇ ਚਾਰ ਕੋਣ ਦੈ ਤਿਸੇ ਸਮਾਏ ਤਿਸਤੇ ਪਿਰ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਰ ਸੂ ਨਖਿਆਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਵ ਡੋਲ ਨਾ ਕਬਹੂ ਡੋਲੇ ਸਰਬ ਕਰਾ ਕਰ ਖੇਲੇ ਖੇਲ ਮੋਲਾ ਬਾਈਏ ਗੁਣੈ ਬੋਲਾ ਸਰਬ ਜੋਤ ਮੈਂ ਜਾਗੀ ਜੋਤ ਧਾਰ ਰਹੇ ਸਾਮੀ ਉਤ ਬੋਧ ਗੁਰ ਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਏ ਵਿਸਾਸ ਸੰਤ ਜਨਾ ਕਾ ਬੇਖਣ ਸਹਿ ਬ੍ਰਹਮ ਸੰਤ ਜਨਾ ਕਹਿ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸੁ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤ ਕੀ ਇਹ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਜੋ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਵਨ ਹਰ ਪ੍ਰਭ ਜਾਣੈ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਤ ਤਿਸ ਬਾਵਤਾਂ ਕਰੇ ਵਿਸਥਾਪ ਤਿਸ ਬਾਵਤਾਂ ਇਕੰਕਾਰ ਅਨਿਕ ਕਰਾ ਰਖੀ ਨਾ ਜਾਏ ਜਿਸ ਬਾਵਤ ਸੁਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੋਰ ਆਪੇ ਆਪਾ ਭਰਪੂਰ ਅੰਤਰਗਤ ਜਿਸ ਆਪ ਜਨ ਆਏ ਨਾਨਕ ਤਿਸ ਜਨ ਆਪ ਬਜਾਏ ਸਰਬ ਪੂਤਾ ਵਰਤਾਰਾ ਸਰਬ ਨੈਨ ਆਪੇ ਖਨਾਰਾ ਸਗਲ ਸਮਗਰੀ ਜਾ ਕਰਤਨਾ

ਆਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਆਪ ਲਾ ਕਰ ਦੂ ਤੇ ਅਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਚਾਰ ਸਮਸਾ ਜੋ ਤੋ ਬੋਤਾ ਆਪਣੇ ਸੰਗਰਾਜ ਦਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋ ਜਾ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨ ਤਿਸ ਦਾ ਸੁਖ ਹੋਏ ਆਪ ਮੇਰਾ ਲੈ ਪ੍ਰਸ ਹੋਏ ਉਹ ਤੁਨ ਵੰਦ ਕੁਲਵੰਤ ਪਤੇ ਵੰਦ ਜੀਵਨ ਮੁਗਧ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨੇ ਆਵਨ ਕਹਿ ਸੁਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਏਮਾਨ ਜੁੜ ਬੈਠੀਏ। ਸਾਧ ਸੰਗਤ ਜੀ, ਆਪ ਜੀ ਨੇ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਸੁਖਮਨੀ ਸੁਖ ਅੰਮ੍ਰਿਤ ਪਰਮ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਦੇ ਮਹਾਂਵਾਕ ਅਨੁਸਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸ਼੍ਰਵਣ ਕੀਤੇ। ਹੁਣ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਸ਼੍ਰਵਣ ਕਰਵਾਉਣਗੇ। ਸੋ ਆਪ ਜੀ ਨੇ ਇਸੇ ਪ੍ਰਕਾਰ ਸਜ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तेते अवगुण हमारे दया करहो किछ मेहर उपावहो डूबदे पत्थर तारे

0: ਕੈ
1: ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹੋ

فتح گرو چرنہ وچ براجمان گرو پیاری ساتھ سنگت جی تن ست گرو سری گرو گرنتھ صاحب سچے پاتشاہ جی نے اپار کرپا بخشش مہرام کیتی ہے اپنی پاون پوتر ہجوری وچ سانو ساریاں نوں براجمان ہون دا سماں بخشش کیتا ہے ستگرو جی سری گرو گرنتھ صاحب سچے پاتشاہ جی نے امرت ویلے پرکاشمان ہو کے اج دا جو پاون حکم نامہ صاحب بخشش کیتا ہے ਇਹ ਪਾਵਨ ਸ਼ਬਦ ਸੋਰਠ ਰਾਗ ਵਿੱਚ ਸੋਰਠ ਕੀ ਵਾਰ ਜੋ ਮਹੱਲਾ ਚੌਥਾ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਵਾਰ ਹੈ ਚੌਥੀ ਪੌੜੀ ਦੇ ਸਿਰਲੇਖ ਅਧੀਨ ਇਹ ਪਾਵਨ ਸ਼ਬਦ ਦਰਜ ਹੈ ਇਸ ਪਾਵਨ ਸ਼ਬਦ ਵਿੱਚ ਪੌੜੀ ਨਾਲ ਸੰਬੰਧਿਤ ਦੋ ਸਲੋਕ ਨੇ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਨੇ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 643 ਤੋਂ ਇਹ ਸ਼ਬਦ ਆਰੰਭ ਹੁੰਦਾ 644 ਅੰਗ ਪਰ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੁੰਦੀ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਸਾਡੇ ਸਨਮੁੱਖ ਦਿੱਤਾ ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ ਕਿਉਂਕਿ ਮਾਇਆ ਦੇ ਸੰਬੰਧ ਵਿੱਚ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਨੂੰ ਸਾਡੇ ਸਨਮੁੱਖ ਉਚਾਰਨ ਕੀਤਾ ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ ਬਖਸ਼ੋ ਅਸੀਸ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਸ਼ਬਦ ਦੀ ਜੋ ਆਰੰਭਤਾ ਬਖਸ਼ਿਸ਼ ਕਰਦੇ ਨੇ ਉਸ ਤੋਂ ਪਹਿਲਾਂ ਆਪ ਜੀ ਦੇ ਸਨਮੁੱਖ ਇਹ ਵਿਚਾਰ ਰੱਖਣੀ ਜ਼ਰੂਰੀ ਹੈ ਕਿ ਇਹ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੈ ਪਰ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਆਏ ਸਾਰਿਆਂ ਦੇ ਮਨ ਵਿੱਚ ਵੀ ਇਸ ਗੱਲ ਦਾ ਨਿਰਣਾ ਹੁੰਦਾ ਆਪ ਜੀ ਦੇ ਸਨਮੁੱਖ ਬੇਨਤੀ ਕਰਾਂ ਅਤੇ ਪੁਰਾਤਨ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੱਕ ਵਾਰਾਂ ਦਾ ਸਰੂਪ ਜਿਹੜਾ ਸੀ ਇਕੱਲਾ ਪੌੜੀਆਂ ਹੁੰਦਾ ਸੀ ਜਿਵੇਂ ਆਸਾ ਜੀ ਦੀ ਵਾਰ ਸੀ 24 ਪੌੜੀਆਂ ਹੀ ਉਚਾਰਨ ਕੀਤੀਆਂ ਹੋਈਆਂ ਸੀ ਔਰ 24 ਪੌੜੀਆਂ ਦਾ ਹੀ ਉਸ ਵਕਤ ਕੀਰਤਨ ਹੁੰਦਾ ਸੀ ਪਰ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਉਸ ਵਕਤ ਤਕਰੀਬਨ 22 ਵਾਰਾਂ ਉਚਾਰਨ ਹੋ ਚੁੱਕੀਆਂ ਸਨ 22 ਵਾਰਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਉਚਾਰਨ ਹੋ ਚੁੱਕੀਆਂ ਸੀ 21 ਵਾਰਾਂ ਸਤਿਗੁਰੂ ਸਾਹਿਬਾਨ ਦੀਆਂ ਸਨ ਇੱਕ ਵਾਰ ਗੁਰਸਿੱਖਾਂ ਦੀ ਸੀ ਭਾਈ ਸੱਤਾ ਜੀ ਅਤੇ ਬਲਵੰਡ ਜੀ ਦੀ 8 ਪੌੜੀਆਂ ਸਨ ਉਸ ਵਾਰ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਪੌੜੀਆਂ ਦੇ ਸਰੂਪ ਦੇ ਵਿੱਚ ਵਾਰਾਂ ਸਨ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਵੱਖ ਵੱਖ ਅਸਥਾਨਾਂ ਤੋਂ ਗੁਰਸਿੱਖਾਂ ਤੋਂ ਜਿੱਥੋਂ ਵੀ ਬਾਣੀ ਮਿਲੀ ਗੁਰੂ ਸਾਹਿਬਾਨ ਦੀ ਉਸ ਬਾਣੀ ਨੂੰ ਇਕੱਠਿਆਂ ਕੀਤਾ ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਇਹ ਜ਼ਿਕਰ ਕੀਤਾ ਸੀ ਭਾਈ ਗੁਰਦਾਸ ਆਪਾਂ ਬਾਣੀ ਜੁਦਾ ਕਰੀਏ ਮੀਣੇ ਪਾਉਂਦੇ ਨੇ ਰਲਾ
ਆਪਾਂ ਰਲਾ ਨਾ ਧਰੀਏ। ਉਸ ਵਕਤ ਮੀਣੇ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਮਿਹਰਬਾਨ ਪੁੱਤ ਪ੍ਰਿਥੀ ਦਾ ਕਵਿਸਤਰੀ ਕਰੈ, ਹਿੰਦਵੀ ਫਾਰਸੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੈ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਹੀ ਪਾਈ। ਇਹ ਬਿਲਕੁਲ ਹੂ ਬਹੂ ਬਾਣੀ ਵਾਂਗ ਹੀ ਸ਼ਬਦ ਉਚਾਰਨ ਕਰਦਾ ਸੀ, ਮਿਲਾਵਟ ਹੋ ਰਹੀ ਸੀ, ਜਿਹਦੇ ਵਿੱਚ ਇੱਕ ਦੋ ਸ਼ਬਦਾਂ ਦਾ ਜ਼ਿਕਰ ਆਪ ਜੀ ਦੇ ਸਨਮੁੱਖ ਜ਼ਰੂਰ ਕਰਨਾ ਲਾਜ਼ਮੀ ਹੈ। ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜ਼ਿਕਰ ਕਰਦੇ ਹਾਂ ਕਿ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਉਦਾਰ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ। ਇਹ ਲਿਖਿਆ ਜ਼ਰੂਰ ਹੈ ਕਿ ਨਾਨਕ ਦੁਖੀਆ, ਇਹ ਜੀਵਨ ਦੇ ਵਿੱਚ ਸ਼ਬਦ ਅਖੀਰ 'ਤੇ ਆਉਂਦਾ ਜ਼ਰੂਰ ਹੈ, ਪਰ ਉਹ ਇਸ ਤਰ੍ਹਾਂ ਹੈ ਕਿ ਬਾਲੀ ਰੋਵੈ ਨਾ ਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਪਰ ਪ੍ਰਿਥੀ ਚੰਦ ਦੇ ਪੁੱਤਰ ਨੇ ਇਹਨੂੰ ਬਦਲ ਦਿੱਤਾ। ਇੱਕ ਹੋਰ ਸ਼ਬਦ ਸਾਡੇ ਵਿਆਹ ਦੇ ਕਾਰਡਾਂ 'ਤੇ ਤੁਹਾਨੂੰ ਆਮ ਘਰਾਂ ਵਿੱਚ ਮਿਲ ਜਾਏਗਾ, ਉਹ ਸ਼ਬਦ ਹੈ ਕਿ ਸਤਿਗੁਰੂ ਸਾਚੈ ਕਾਦਰ ਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਸਤਿਗੁਰ ਕੀ ਵਡਿਆਈ। ਇਹ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਕਿਤੇ ਵੀ ਨਹੀਂ। ਇਹ ਕੱਚੀ ਬਾਣੀ ਉਚਾਰਨ ਹੋ ਰਹੀ ਸੀ, ਮਹਾਰਾਜ ਨੇ ਇਸ ਕਰਕੇ ਸੰਪਾਦਨਾ ਆਰੰਭ ਕੀਤੀ। ਪਰ ਜਦੋਂ ਵਾਰਾਂ ਆਈਆਂ, ਫਿਰ ਵਾਰਾਂ ਦੀਆਂ ਜਿਹੜੀਆਂ ਪੌੜੀਆਂ ਸੀ, ਪੌੜੀ ਦੇ ਵਿਸ਼ੇ ਨੂੰ ਕਲੀਅਰ ਕਰਨ ਵਾਸਤੇ, ਵਿਸ਼ੇ ਨੂੰ ਦਰਸਾਉਣ ਵਾਸਤੇ, ਫਿਰ ਮਹਾਰਾਜ ਜੀ ਨੇ ਵੇਖਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਲੋਕ 243 ਸਲੋਕ ਭਗਤ ਕਬੀਰ ਸਾਹਿਬ ਜੀ ਦੇ ਵੀ ਉਚਾਰਨ ਕੀਤੇ ਹੋਏ, ਗੁਰੂ ਰਾਮਦਾਸ ਸਾਹਿਬ ਜੀ ਦੇ ਸਲੋਕ ਨੇ, 63 ਸਲੋਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਨੇ। ਫਿਰ ਮਹਾਰਾਜ ਜੀ ਨੇ ਜਿੰਨੇ ਸਲੋਕ ਸੀ ਨਾ, ਉਹਨਾਂ ਨੂੰ ਇਕੱਠਿਆਂ ਕੀਤਾ, ਜਿਹੜੀ ਜਿਹੜੀ ਵਾਰ ਨਾਲ ਜਿਹੜੇ ਜਿਹੜੇ ਸਲੋਕ ਸੰਬੰਧਿਤ ਹੁੰਦੇ ਸੀ ਉਹ ਸੰਬੰਧਿਤ ਸਲੋਕ ਨਾਲ ਜੋੜ ਦਿੱਤੇ, ਅਤੇ ਸਲੋਕ ਨਾਲ ਜੋੜਨ ਤੋਂ ਬਾਅਦ 1 ਤੋਂ ਲੈ ਕੇ 6 ਸਲੋਕ ਤੱਕ ਵਾਰਾਂ ਨਾਲ ਸੰਬੰਧਿਤ ਆਏ ਹਨ। ਅਤੇ ਇੱਕ ਵਾਰ ਐਸੀ ਹੈ ਜਿਹਦੇ ਵਿੱਚ ਆਪਾਂ ਜੈਤ ਸ੍ਰੀ ਕੀ ਵਾਰ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਔਰ ਉੱਥੇ ਨਾਲ ਦਰਜ ਲਿਖਿਆ ਹੈ ਵਾਰ ਸਲੋਕਾਂ ਨਾਲ। ਉਹਦਾ ਅਰਥ ਇਹ ਹੈ ਕਿ ਵਾਰ ਤਾਂ ਹੈ, ਸਲੋਕਾਂ ਨਾਲ ਦਾ ਅਰਥ ਹੈ ਵੀ ਗੁਰੂ ਅਰਜਨ ਦੇਵ ਜੀ ਦੇ ਹੀ ਸਲੋਕ ਨੇ ਨਾਲ, ਜਿਹੜੀ ਜੈਤ ਸ੍ਰੀ ਕੀ ਵਾਰ ਹੈ। ਇੱਥੇ ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੇ ਸਲੋਕ ਇਕੱਤਰ ਕੀਤੇ ਅਤੇ 22 ਦੀਆਂ 22 ਵਾਰਾਂ ਦੇ ਵਿੱਚੋਂ ਉਸ ਵਕਤ 19 ਵਾਰਾਂ ਇਹੋ ਜਿਹੀਆਂ ਸਨ ਜਿਨ੍ਹਾਂ ਨਾਲ ਸਤਿਗੁਰੂ ਨੇ ਸਲੋਕ ਦਰਜ ਕੀਤੇ, ਕਿਉਂਕਿ ਜੈਤ ਸ੍ਰੀ ਕੀ ਵਾਰ ਨਾਲ ਤਾਂ ਪਹਿਲਾਂ ਆਪ ਹੀ ਕਰ ਦਿੱਤੇ ਸੀ। ਰਾਮਕਲੀ ਕੀ ਵਾਰ, ਰਾਏ ਬਲਵਾਨ ਤਥਾ ਸੱਤੈ ਡੂਮ ਆਖੀ, ਇਹਦੇ ਨਾਲ ਸਲੋਕ ਦਰਜ ਨਹੀਂ। ਬਸੰਤ ਕੀ ਵਾਰ ਦੇ ਨਾਲ ਸਲੋਕ ਦਰਜ ਨਹੀਂ। 19 ਵਾਰਾਂ ਦੇ ਨਾਲ ਫਿਰ ਸਤਿਗੁਰੂ ਜੀ ਨੇ ਜਿੰਨੇ ਸਲੋਕ ਸੀ, ਕਿਸੇ ਨਾਲ 1, ਕਿਸੇ ਨਾਲ 2, ਕਿਸੇ ਨਾਲ 5, 6 ਤੱਕ ਅਖੀਰ ਸਲੋਕ ਉਚਾਰਨ ਕੀਤੇ। ਜਿਹੜੇ ਸਲੋਕ ਵੱਧ ਗਏ ਉਹ ਸਲੋਕ ਜਿਹੜੇ ਸਨ ਉਹ ਅਖੀਰ 'ਤੇ ਲਿਖ ਦਿੱਤੇ, ਉਹਨਾਂ ਨੂੰ ਸਿਰਲੇਖ ਦਿੱਤਾ, ਸਲੋਕ ਵਾਰਾਂ 'ਤੇ ਵਧੀਕ। ਸਿਰ ਢੱਕ ਕਿਆ ਉਹਦੀ, ਸਿਰ ਤੁਹਾਡਾ ਢੱਕਿਆ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਰੂਪ ਦੇ ਵਿੱਚ ਸਮਝਾ ਦਿੱਤਾ। ਮਹਾਰਾਜ ਜੀ ਕਹਿੰਦੇ ਕਿ ਇਸ ਗੱਲ ਦਾ ਨਿਰਣਾ ਪਤਾ ਲੱਗਦਾ ਵੀ ਜਿਹੜੇ ਸਲੋਕ ਵਾਰਾਂ ਤੋਂ ਵੱਧ ਗਏ ਉਹ ਸਲੋਕ ਫਿਰ ਅਖੀਰ 'ਤੇ ਸਲੋਕ ਵਾਰਾਂ 'ਤੇ ਵਧੀਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੇ ਗਏ। ਇਸੇ ਤਰ੍ਹਾਂ ਹੀ ਅੱਜ ਦੀ ਇਹ ਵਾਰ ਹੈ, ਇਹਦੇ ਨਾਲ ਇਹ ਵਾਰ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੀ, ਪਰ ਸਲੋਕ ਜਿਹੜੇ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ। ਇੱਥੇ ਫਿਰ ਆਰੰਭਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਕਹਿੰਦੇ ਸਲੋਕ ਮਹੱਲਾ ਪਹਿਲਾ। ਸਲੋਕ ਦਾ ਅਰਥ ਹੈ ਪਿੰਗਲ ਦੇ ਅਨੁਸਾਰ ਸਵੈ ਲੋਕ ਦੀ ਪ੍ਰਾਪਤੀ, ਇਹ ਵਿਆਖਿਆ ਹੈ। ਅਤੇ ਜਿਹੜਾ ਪਦ ਅਰਥ ਹੈ ਸਲੋਕ ਦਾ ਉਹ ਇੱਕ ਛੰਦ ਹੈ, ਛੰਦਾਬੰਦੀ ਦੇ ਅਧੀਨ। ਜਿਵੇਂ ਦੋਹਰਾ ਆ ਗਿਆ, ਸ਼ੰਤ ਆ ਗਿਆ, ਇਸੇ ਤਰੀਕੇ ਨਾਲ ਸਲੋਕ ਹੈ। ਮਹਾਰਾਜ ਜੀ ਜ਼ਿਕਰ ਕਰਦੇ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸਲੋਕ। ਮਹਾਰਾਜ ਜੀ ਕਹਿੰਦੇ ਮਾਇਆ ਮਮਤਾ ਮੋਹਣੀ। ਮਹਾਰਾਜ ਜੀ ਕਹਿਣ ਲੱਗੇ ਜਿਹੜੀ ਮਾਇਆ ਹੈ ਮਮਤਾ ਦੀ ਤਰ੍ਹਾਂ ਹੈ। ਮਮਤਾ ਦਾ ਅਰਥ ਹੈ ਕਿ ਜਿਵੇਂ ਇਨਸਾਨ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨਾਲ, ਜਿਵੇਂ ਮਾਤਾ ਆਪਣੇ ਬੱਚਿਆਂ ਦੇ ਨਾਲ ਅਥਾਹ ਨਿਹੋਂ ਰੱਖਦੀ ਹੈ, ਵਿਸਰ ਜਾਣ 'ਤੇ ਦੁੱਖ ਹੈ, ਕੋਲ ਰਹਿਣ 'ਤੇ ਬਹੁਤ ਜ਼ਿਆਦਾ ਪ੍ਰੇਮ ਹੈ, ਸਾਰੀ ਦਿਹਾੜੀ ਉਹਨਾਂ ਬੱਚਿਆਂ ਵਿੱਚ ਹੀ ਲਿਪਾਏਮਾਨ ਰਹਿਣਾ। ਮਹਾਰਾਜ ਜੀ ਕਹਿਣ ਲੱਗੇ ਮਾਇਆ ਜਿਹੜੀ ਹੈ ਉਹ ਮਮਤਾ ਪੈਦਾ ਕਰਦੀ ਹੈ, ਖਿੱਚ ਪੈਦਾ ਕਰਦੀ ਹੈ।
ਅਤੇ ਖਿੱਚ ਪੈਦਾ ਕੀ ਕਰਦੀ ਹੈ? ਖਿੱਚ ਪੈਦਾ ਕਰਨ ਤੋਂ ਬਾਅਦ ਮੋਹਣੀ, ਮਹਾਰਾਜ ਕਹਿਣ ਲੱਗੇ ਮੋਹ ਨੂੰ ਭਾਵ ਰੱਬ ਵਾਲੇ ਪਾਸੇ ਦੇ ਪ੍ਰੇਮ ਨੂੰ ਹਾਨ ਕਰ ਦੇਣ ਵਾਲੀ, ਮੋਹ ਲੈਣ ਵਾਲੀ ਮਾਇਆ, ਮਮਤਾ, ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਹਾਰਾਜ ਜੀ ਕਹਿੰਦੇ ਕਿ ਜਿਹਨੇ ਬਿਨਾਂ ਦੰਦਾਂ ਤੋਂ ਹੀ ਜਗਤ ਨੂੰ ਖਾਧਾ ਹੈ, ਪਤਾ ਹੀ ਨਹੀਂ ਲੱਗਣ ਦਿੱਤਾ ਕਿ ਜੀਵਨ ਵਿੱਚ ਇਨਸਾਨ ਨੂੰ ਨਿਗਲਿਆ ਕਿਸ ਵੇਲੇ। ਮਾਇਆ ਦੋ ਤਰ੍ਹਾਂ ਦੀ ਹੈ, ਦੋ ਤਰ੍ਹਾਂ ਦੀ ਮਾਇਆ ਦਾ ਜ਼ਿਕਰ ਹੈ, ਇੱਕ ਜੜ ਮਾਇਆ ਹੈ, ਇੱਕ ਚੇਤਨ ਮਾਇਆ। ਚੇਤਨ ਮਾਇਆ, ਇਹ ਸਰੀਰ ਜਿੰਨੇ ਤੁਰੇ ਫਿਰ ਰਹੇ ਹਾਂ ਇਹ ਚੇਤਨ ਮਾਇਆ ਰੂਪ ਵਿੱਚ ਨੇ। ਜੜ ਮਾਇਆ ਕੀ ਹੈ? ਜ਼ਮੀਨ, ਜਾਇਦਾਦ, ਧਨ, ਦੌਲਤ, ਪਦਾਰਥ, ਇਹ ਸਾਰਾ ਕੁਝ ਜੜ ਮਾਇਆ। ਦੋ ਤਰੀਕਿਆਂ ਦੀ ਮਾਇਆ ਮਹਾਰਾਜ ਜੀ ਕਹਿਣ ਲੱਗੇ, ਜਾਂ ਤਾਂ ਇਨਸਾਨ ਨੂੰ ਕੋਈ ਸਰੀਰ ਪ੍ਰਭਾਵਿਤ ਕਰਦਾ ਹੈ, ਅਤੇ ਜਾਂ ਫਿਰ ਦੁਨਿਆਵੀ ਧਨ ਇਨਸਾਨ ਨੂੰ ਪ੍ਰਭਾਵਿਤ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਾਈ ਮਾਇਆ ਛਲ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਇਹ ਮਾਂ ਮਾਇਆ ਛਲ ਹੈ। ਮਹਾਰਾਜ ਕਿੱਦਾਂ ਦੀ ਛਲ? ਕਹਿੰਦੇ ਨੇ ਤ੍ਰਿਣ ਕੀ ਅਗਨ, ਤ੍ਰਿਣ ਦਾ ਅਰਥ ਹੁੰਦਾ ਘਾਹ। ਕਹਿੰਦੇ ਨੇ ਬਹੁਤ ਘਾਹ ਇਕੱਠਾ ਕਰ ਦਿਓ ਸੁੱਕਾ ਅਤੇ ਉਹਨੂੰ ਅੱਗ ਲਾ ਦਿਓ, ਨਾ ਤਾਂ ਉਹ ਨਿੱਘ ਦੇ ਸਕਦਾ ਨਾ ਚਾਨਣ, ਇੱਕਦਮ ਸੜ ਕੇ ਸੁਆਹ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਮਾਇਆ ਦਾ ਸੁੱਖ ਜਿਹੜਾ ਹੈ ਨਾ, ਇਸ ਤਰੀਕੇ ਦਾ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਇਹ ਅਹਿਸਾਸ ਕਰਕੇ ਵੇਖੀਏ ਕਿ ਜਿਸ ਢੰਗ ਦੇ ਨਾਲ ਬਹੁਤ ਘਾਹ ਨੂੰ ਇਕੱਠਿਆਂ ਕਰਕੇ ਅੱਗ ਲਾ ਦਿੱਤੀ ਜਾਏ, ਨਾ ਚਾਨਣ ਮਿਲਦਾ, ਨਾ ਨਿੱਘ ਮਿਲਦਾ, ਨਾ ਉਹਦੇ 'ਤੇ ਕੋਈ ਚੀਜ਼ ਪਕਾਈ ਜਾ ਸਕਦੀ। ਮਹਾਰਾਜ ਜੀ ਕਹਿੰਦੇ ਮਾਇਆ ਦਾ ਸੁੱਖ ਵੀ ਇਸੇ ਤਰ੍ਹਾਂ, ਪਸਾਰਾ ਬਹੁਤ ਵੱਡਾ ਹੈ ਪਰ ਸੁੱਖ ਰੱਤੀ ਭਰ ਵੀ ਨਹੀਂ ਹੈ। ਤ੍ਰਿਣ ਕੀ ਅਗਨ, ਉਸ ਤੋਂ ਬਾਅਦ ਅੱਗੇ ਮਹਾਰਾਜ ਜੀ ਕਹਿੰਦੇ ਮੇਘ ਕੀ ਛਾਇਆ। ਮੇਘ ਕਹਿੰਦੇ ਨੇ, ਮੇਘ ਦੇ ਅਰਥ ਮੀਂਹ ਵੀ ਨੇ, ਅਤੇ ਮੇਘ ਦੇ ਅਰਥ ਇੱਥੇ ਜਿਹੜਾ ਮੈਂ ਬੇਨਤੀ ਆਪ ਜੀ ਦੇ ਸਾਨੂੰ ਕਰਾਂ, ਇੱਥੇ ਮੇਘ ਦੇ ਅਰਥ ਬੱਦਲ ਨੇ। ਮਹਾਰਾਜ ਜੀ ਕਹਿੰਦੇ ਮੇਘ ਕੀ ਛਾਇਆ, ਬੱਦਲਾਂ ਦੀ ਛਾਂ। ਬੱਦਲਾਂ ਦੀ ਛਾਂ ਜਿਹੜੀ ਹੈ ਉਹ ਤੁਹਾਨੂੰ ਸਦੀਵੀ ਸੁੱਖ ਨਹੀਂ ਦੇ ਸਕਦੀ। ਤੁਸੀਂ ਕਹੋਗੇ ਕਿ ਬੱਦਲ ਦੀ ਛਾਂ ਦੇ ਅਧੀਨ ਬੈਠਾ, ਸਕਿੰਟਾਂ ਦੇ ਵਿੱਚ ਬੱਦਲ ਪਰਾਂ ਹੋ ਜਾਏਗਾ, ਧੁੱਪ ਫਿਰ ਤੁਹਾਡੇ ਤਨ। ਮਹਾਰਾਜ ਕਹਿਣ ਲੱਗੇ ਮਾਇਆ ਦਾ ਸੁੱਖ ਹੈ ਇੰਨਾ ਕੁ। ਉਸ ਤੋਂ ਬਾਅਦ ਹਰ ਗੋਬਿੰਦ ਭਜਨ ਬਿਨ ਹੜ ਕਾ ਜਲ। ਗੋਬਿੰਦ ਦਾ ਅਰਥ ਗੋ ਨਾਮ ਇੰਦਰਿਆਂ ਦਾ ਹੈ, ਬਿੰਦ ਨਾਮ ਆਸਰੇ ਦਾ ਹੈ। ਕਹਿਣ ਲੱਗੇ ਗੋ ਨਾਮ ਧਰਤੀ ਦਾ ਵੀ ਹੈ, ਬਿੰਦ ਨਾਮ ਆਸਰੇ ਦਾ ਵੀ ਹੈ, ਦੋਵੇਂ ਅਰਥ ਆਪ ਜੀ ਦੇ ਸਾਨੂੰ। ਕਹਿਣ ਲੱਗੇ ਗੋਬਿੰਦ, ਧਰਤੀ ਦੇ ਮਾਲਕ ਗੋਬਿੰਦ ਦੇ ਭਜਨ ਤੋਂ ਬਗੈਰ ਹੜ ਕਾ ਜਲ। ਕਹਿੰਦੇ ਨੇ ਹੜ ਦਾ ਜਲ ਕੀ ਹੈ? ਆਉਂਦਾ ਤਾਂ ਬਹੁਤ ਤੇਜ਼ੀ ਨਾਲ ਹੈ, ਬੰਦਾ ਅਰਦਾਸਾਂ ਕਰਕੇ ਕਹਿੰਦਾ ਵੀ ਮੀਂਹ ਪਵੇ, ਪਰ ਜਦੋਂ ਇੱਕਦਮ ਆਉਂਦਾ ਹੈ ਇੰਨੀ ਤੇਜ਼ੀ ਨਾਲ ਆਉਂਦਾ, ਜਦੋਂ ਵਾਪਸ ਜਾਂਦਾ ਫਿਰ ਵਹਾ ਕੇ ਸਾਰਾ ਕੁਝ ਨਾਲ ਲੈ ਜਾਂਦਾ। ਮਹਾਰਾਜ ਜੀ ਕਹਿੰਦੇ ਮਾਇਆ ਵੀ ਹੈ, ਅਰਦਾਸਾਂ ਕਰਕੇ ਬੰਦਾ ਇਕੱਠੀ ਕਰਨ ਦੀ ਕੋਸ਼ਿਸ਼ ਕਰਦਾ, ਮਹਾਰਾਜ ਕਹਿਣ ਲੱਗੇ ਜਦੋਂ ਫਿਰ ਇਹ ਵਾਪਸ ਜਾਂਦੀ ਹੈ ਬਹੁਤ ਕੁਝ ਖੋ ਕੇ ਲੈ ਜਾਂਦੀ, ਆਪਣਿਆਂ ਨੂੰ ਖੋ ਕੇ ਲੈ ਜਾਂਦੀ, ਪਰਿਵਾਰ ਨੂੰ ਖੋ ਕੇ ਲੈ ਜਾਂਦੀ, ਸੁੱਖ ਖੋ ਕੇ ਲੈ ਜਾਂਦੀ, ਇੱਥੋਂ ਤੱਕ ਆਤਮਿਕ ਆਨੰਦ ਬੰਦਗੀ ਖੋ ਕੇ ਲੈ ਜਾਂਦੀ, ਅੰਮ੍ਰਿਤ ਵੇਲਾ ਖੋ ਕੇ ਲੈ ਜਾਂਦੀ ਹੈ, ਸਤਿਗੁਰੂ ਦੇ ਦਰ ਦੀ ਸੇਵਾ ਖੋ ਕੇ ਲੈ ਜਾਂਦੀ, ਸਿਮਰਨ ਖੋ ਕੇ ਲੈ ਜਾਂਦੀ, ਅਤੇ ਇੱਥੋਂ ਤੱਕ ਦੇ ਕੇ ਕੀ ਜਾਂਦੀ ਹੈ? ਈਰਖਾ, ਦਵੈਖ, ਪਰੇਸ਼ਾਨੀ ਅਤੇ ਖਿੱਚ। ਦੌੜਦਾ ਹੈ ਇਨਸਾਨ ਇਸ ਪਾਸੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਮਹਾਰਾਜ ਜੀ ਕਹਿਣ ਲੱਗੇ ਜਿਹਨੇ ਬਿਨਾਂ ਦੰਦਾਂ ਤੋਂ ਹੀ ਜਗਤ ਨੂੰ ਖਾਧਾ ਹੈ। ਦੰਦ ਵੱਜਿਆਂ 'ਤੇ ਪਤਾ ਲੱਗ ਜਾਂਦਾ ਨਾ ਵੀ ਆ ਗਈ। ਸਤਿਗੁਰੂ ਕਹਿਣ ਲੱਗੇ ਮਾਇਆ ਦਾ ਪਤਾ ਹੀ ਕੁਛ ਨਹੀਂ ਹੈ ਕਿ ਕਿਹੜੇ ਵੇਲੇ ਇਹ ਮਾਇਆ ਜੀਵਨ ਦੇ ਵਿੱਚ ਵਿਆਪਕ ਹੋ ਜਾਏ, ਕਿਹੜੇ ਵੇਲੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਇਸ ਗੱਲ ਦਾ ਅਹਿਸਾਸ ਸਤਿਗੁਰੂ ਸਾਹਿਬ ਨੇ ਸਾਨੂੰ ਬੜੀ ਵਾਰ ਕਰਾਇਆ। ਮਹਾਰਾਜ ਜੀ ਕਹਿੰਦੇ ਅਗਲੀ ਅਵਸਥਾ ਵਿੱਚ ਮਨ ਮੁੱਖ ਖਾਧੇ। ਕੌਣ ਖਾਧਾ ਗਿਆ? ਸਤਿਗੁਰੂ ਜੀ ਕਹਿੰਦੇ ਮਨ ਮੁੱਖ ਖਾਧੇ, ਜਿਹਨਾਂ ਨੇ ਮਨ ਨੂੰ ਮੁੱਖ ਰੱਖਿਆ। ਮਨ ਕਹਿੰਦਾ ਹੈ ਅੰਮ੍ਰਿਤ ਵੇਲੇ ਨਹੀਂ ਉੱਠਣਾ ਅਤੇ ਨਹੀਂ ਉੱਠਦੇ। ਮਨ ਕਹਿੰਦਾ ਹੈ ਕਿ ਬਾਣੀ ਨਹੀਂ ਪੜ੍ਹਨੀ ਅਤੇ ਨਹੀਂ ਪੜ੍ਹਦੇ। ਮਨ ਕਹਿੰਦਾ ਹੈ ਕਿ ਸੇਵਾ ਨਹੀਂ ਕਰਨੀ ਅਤੇ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਮਨ ਨੂੰ ਕੀ ਹੈ? ਮੁੱਖ ਰੱਖ ਲਿਆ। ਅਤੇ ਜਿਹੜਾ ਮਨਮੁੱਖ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਨਾਨਕ ਮਨਮੁੱਖਾਂ ਨਾਲੋਂ ਟੁੱਟੀਆ ਭਲੀ ਜਿਨ ਮਾਇਆ ਮੋਹ ਪਿਆਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਮਨਮੁੱਖ ਦਾ ਸੁਭਾਅ ਕੀ ਹੈ? ਮਨਮੁੱਖ ਖਾਧੇ, ਜਿਨ੍ਹਾਂ ਨੇ ਮਨ ਨੂੰ ਮੁੱਖ ਰੱਖਿਆ ਮਹਾਰਾਜ ਜੀ ਕਹਿੰਦੇ ਮਾਇਆ ਨੇ ਉਹਨਾਂ ਨੂੰ ਖਾ ਲਿਆ। ਗੁਰਮੁੱਖ ਉਭਰੇ,
ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਗੁਰਮੁਖ ਗੁਰੂ ਦੇ ਸਨਮੁਖ ਹੋਣ ਵਾਲੇ ਉੱਭਰ ਗਏ। ਉੱਭਰੇ ਕਿਵੇਂ? ਕਹਿੰਦੇ ਜਿੰਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਦੀ ਸੁਰਤ ਕਰਤੇ ਪੁਰਖ ਨਾਲ ਲਿੰਕ ਰਹੀ। ਬਚ ਕੌਣ ਗਏ? ਜਿਨ੍ਹਾਂ ਦਾ ਲਿੰਕ ਬਣਿਆ ਰਿਹਾ। ਅਸਲ ਵਿੱਚ ਕੀ ਹੈ, ਕਿਸੇ ਜਗ੍ਹਾ 'ਤੇ ਕੋਈ ਚੀਜ਼ ਵੀ ਦੁਰਘਟਨਾ ਹੋ ਜਾਏ ਅਤੇ ਉਸ ਦੁਰਘਟਨਾ ਦੇ ਵਿੱਚੋਂ ਇਸ ਗੱਲ ਦਾ ਜਿਹੜੇ ਵਿਅਕਤੀ ਜੁੜੇ ਰਹਿਣਗੇ ਸਿਸਟਮ ਦੇ ਨਾਲ ਉਹਨਾਂ ਨੂੰ ਰਿਕਵਰ ਕਰ ਲਿਆ ਜਾਂਦਾ, ਬਚਾ ਲਿਆ ਜਾਂਦਾ। ਜਿਨ੍ਹਾਂ ਦਾ ਲਿੰਕ ਟੁੱਟ ਗਿਆ ਬਚਾਇਆ ਨਹੀਂ ਜਾ ਸਕਦਾ। ਮਹਾਰਾਜ ਜੀ ਵੀ ਇਸੇ ਤਰ੍ਹਾਂ ਹੀ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਜਿੰਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਦੀ ਸੁਰਤ ਦਾ ਧਿਆਨ ਅਕਾਲ ਪੁਰਖ ਨਾਲ ਜੁੜਿਆ ਰਿਹਾ, ਪਾਤਸ਼ਾਹ ਜੀ ਕਹਿੰਦੇ ਉਹ ਬਚ ਗਏ। ਆਪਾਂ ਜਨਮ ਸਾਖੀ ਪੜ੍ਹਦੇ ਹਾਂ ਭਾਈ ਬਾਲੇ ਵਾਲੀ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਲਯੁੱਗ ਮਿਲਿਆ। ਭਾਵੇਂ ਉਹ ਇੱਕ ਘਟਨਾ ਨੂੰ ਕਹਾਣੀ ਰੂਪ ਦੇ ਵਿੱਚ ਪੇਸ਼ ਕੀਤਾ। ਸਮਰੱਥ ਨੇ ਸਤਿਗੁਰੂ ਮਹਾਰਾਜ ਜੀ ਨੂੰ ਕਲਯੁੱਗ ਮਿਲਿਆ ਅਤੇ ਕਲਯੁੱਗ ਦਾ ਰੂਪ ਬੜਾ ਭਿਆਨਕ ਸੀ। ਉਹ ਮਹਾਰਾਜ ਜੀ ਦੇ ਸਾਹਮਣੇ ਆਇਆ, ਉਹਨੇ ਨੱਚਣਾ ਸ਼ੁਰੂ ਕੀਤਾ। ਜੁੱਲਾ ਉਹਨੇ ਆਪਣੇ ਤਨ 'ਤੇ ਲਿਆ ਹੋਇਆ, ਫਟਿਆ ਹੋਇਆ, ਛੇਕ ਹੋਏ ਹੋਏ ਉਸ ਜੁੱਲੇ ਵਿੱਚ ਜਿਹੜੀ ਰਜਾਈ ਉਹਨੇ ਉੱਤੇ ਲਈ ਹੋਈ ਅਤੇ ਨੰਗੇਜ਼ ਧਾਰਨ ਕੀਤਾ ਹੋਇਆ ਅਤੇ ਬਿਲਕੁਲ ਭਿਆਨਕ ਸਰੂਪ ਮਹਾਰਾਜ ਜੀ ਦੇ ਸਾਹਮਣੇ ਆਣ ਕੇ ਉਹਨੇ ਬਹੁਤ ਕੌਤਕ ਕੀਤੇ। ਬਹੁਤ ਸਮਾਂ ਕੌਤਕ ਡਰਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਅਖੀਰ ਸਤਿਗੁਰੂ ਟਿਕੇ ਰਹੇ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਅਖੀਰ 'ਤੇ ਉਹਨੇ ਝੁੱਕ ਕੇ ਮੱਥਾ ਟੇਕ ਦਿੱਤਾ। ਭਾਈ ਮਰਦਾਨਾ ਸਾਹਿਬ ਕਹਿੰਦੇ ਵੀ ਮਹਾਰਾਜ ਇਹ ਕੌਣ ਹੈ? ਪਹਿਲਾਂ ਡਰਾਈ ਗਿਆ, ਹੁਣ ਮੱਥਾ ਟੇਕ ਰਿਹਾ। ਸਤਿਗੁਰੂ ਕਹਿਣ ਲੱਗੇ ਹੁਣੇ ਪਤਾ ਲੱਗੇਗਾ। ਮਹਾਰਾਜ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਕੌਣ? ਕਹਿੰਦਾ ਜੀ ਮੈਂ ਕਲਯੁੱਗ। ਮਹਾਰਾਜ ਜੀ ਕਹਿੰਦੇ ਫਿਰ? ਕਹਿੰਦਾ ਜੀ ਮੇਰਾ ਕੰਮ ਹੈ ਬੰਦਿਆਂ ਨੂੰ ਅਵੇਸਲੇ ਕਰਨਾ, ਮੇਰਾ ਕੰਮ ਹੈ ਬੰਦਿਆਂ ਨੂੰ ਦੁਨਿਆਵੀ ਪਦਾਰਥਾਂ ਵਾਲੇ ਪਾਸੇ, ਦੁਨਿਆਵੀ ਨਾਚ ਵਾਲੇ ਪਾਸੇ ਲਾ ਕੇ ਰੱਬ ਨਾਲੋਂ ਤੋੜ ਦੇਣਾ। ਮਹਾਰਾਜ ਜੀ ਕਹਿੰਦੇ ਨੰਗੇਜ਼ ਕਿਉਂ? ਕਹਿੰਦਾ ਜੀ ਮੈਂ ਵਾਸ਼ਨਾ ਤੋਂ ਪ੍ਰਭਾਵਿਤ ਕਰਕੇ ਇਨਸਾਨ ਨੂੰ ਸੁੱਤਿਆਂ ਰਹਿਣ ਦਿੰਦਾ, ਮਾੜੇ ਕਰਮ ਵਾਲੇ ਪਾਸੇ ਪ੍ਰੇਰ ਦਿੰਦਾ। ਇਨਸਾਨ ਅੰਮ੍ਰਿਤ ਵੇਲੇ ਉੱਠਦਾ ਹੈ, ਮੈਂ ਵਾਸ਼ਨਾ ਦੇ ਫੁਰਨੇ ਪ੍ਰਗਟ ਕਰ ਦਿੰਦਾ, ਜਾਂ ਗਲਤ ਪਾਸੇ ਲਾ ਦਿੰਦਾ ਜਾਂ ਸਵਾ ਦਿੰਦਾ। ਮਹਾਰਾਜ ਜੀ ਦੇ ਸਨਮੁੱਖ ਹੋ ਕੇ ਉਸੇ ਵੇਲੇ ਮਹਾਰਾਜ ਜੀ ਕਹਿੰਦੇ ਆ ਜੁੱਲਾ ਕਿਉਂ? ਕਹਿੰਦਾ ਜੀ ਜਿਹੜਾ ਕੁਛ ਵੀ ਕਿਸੇ ਪਾਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਫਿਰ ਮੈਂ ਉਹਨੂੰ ਉਸ ਵਕਤ ਜੁੱਲਾ ਦਿੰਦਾ, ਬਿਸਤਰਾ ਦਿੰਦਾ, ਤਾਂ ਜੋ ਅੰਮ੍ਰਿਤ ਵੇਲੇ ਦੀ ਜਾਗ ਉਹਨੂੰ ਪ੍ਰਗਟ ਹੀ ਨਾ ਹੋ ਸਕੇ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਇਸ ਜਗ੍ਹਾ 'ਤੇ ਆਣ ਕੇ ਫਿਰ ਸਾਡੇ ਅੱਗੇ ਨਾਚ ਕਰਨਾ ਅਤੇ ਮੱਥਾ ਟੇਕ ਦੇਣਾ ਇਹ ਕਿਉਂ? ਉਹਨੇ ਸ਼ਬਦ ਵਰਤਿਆ, ਕਹਿੰਦੇ ਮਹਾਰਾਜ ਮੈਂ ਹਰੇਕ ਇਨਸਾਨ ਨੂੰ ਝੁਕਾਇਆ ਹੈ ਆਪਣੇ ਅੱਗੇ, ਪਰ ਮੈਂ ਤੁਹਾਡੇ ਅੱਗੇ ਸਿਜਦਾ ਤਾਂ ਕੀਤਾ ਹੈ ਕਿ ਤੁਹਾਡੇ ਅੱਗੇ ਮੇਰੀ ਕੋਈ ਪੇਸ਼ ਨਹੀਂ, ਨਾ ਤੁਹਾਡੇ ਸਿੱਖਾਂ ਅੱਗੇ ਮੇਰੀ ਪੇਸ਼। ਮਹਾਰਾਜ ਜੀ ਕਹਿੰਦੇ ਜੁੱਲਾ 'ਤੇ ਲਿਆ ਹੈ, ਛੇਕ ਕਿਉਂ ਨੇ, ਪਾਟਾ ਕਿਉਂ ਹੈ? ਕਹਿੰਦੇ ਜੀ ਇਹ ਤਾਂ ਇੱਕ ਦ੍ਰਿਸ਼ਟਾਂਤ ਹੈ, ਮੈਂ ਦ੍ਰਿਸ਼ਟਾਂਤ ਲੈ ਕੇ ਆਇਆ। ਮੈਂ ਜਿੰਨਾ ਵੀ ਕੋਸ਼ਿਸ਼ ਕੀਤੀ ਤੁਹਾਡੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਪ੍ਰਭਾਵਿਤ ਕਰਨ ਦੀ, ਮੈਂ ਬਹੁਤ ਕੋਸ਼ਿਸ਼ ਕਰਦਾ ਰਿਹਾ। ਮੈਂ ਇਹ ਜੁੱਲਾ ਉੱਤੇ ਦਿੰਦਾ ਹਾਂ, ਵਾਸ਼ਨਾ ਪੈਦਾ ਕਰਦਾ ਹਾਂ ਤੁਹਾਡੇ ਸਿੱਖਾਂ ਦੇ ਅੱਗੇ, ਕਈ ਤਰ੍ਹਾਂ ਦੇ ਫੁਰਨੇ ਪ੍ਰਗਟ ਕਰਦਾ, ਪਰ ਜਦੋਂ ਤੁਹਾਡੇ ਸਿੱਖਾਂ ਦੇ ਕੰਨ ਵਿੱਚ ਗੁਰਬਾਣੀ ਅੰਮ੍ਰਿਤ ਵੇਲੇ ਪੈ ਜਾਂਦੀ, ਉਹ ਮੈਨੂੰ ਵਗਾ ਕੇ ਮਾਰਦੇ ਨੇ। ਕਹਿੰਦੇ ਇਸ ਜੁੱਲੇ ਵਿੱਚ ਛੇਕ ਤਾਂ ਹੋਏ, ਬਾਣੀ ਦੀਆਂ ਤਰੰਗਾਂ ਇਸ ਜੁੱਲੇ ਨੂੰ ਪਾੜ ਕੇ ਸਿੱਖਾਂ ਦੇ ਹਿਰਦਿਆਂ ਤੱਕ ਪਹੁੰਚ ਜਾਂਦੀਆਂ ਨੇ, ਅਤੇ ਸਿੱਖ ਮੈਨੂੰ ਵਗਾ ਕੇ ਮਾਰਦੇ ਆ, ਅਤੇ ਵਗਾ ਕੇ ਮਾਰਦਿਆਂ ਸਾਰ ਉਸੇ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਬੈਠ ਜਾਂਦੇ, ਤੁਹਾਡੇ ਅੱਗੇ ਸਿਜਦਾ ਨਾ ਕਰਾਂ ਅਤੇ ਦੱਸੋ ਕੀ ਕਰਾਂ? ਤੁਹਾਡੇ ਸਿੱਖਾਂ ਵਿੱਚ ਇੰਨੀ ਤਾਕਤ ਹੈ? ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜ਼ਿਕਰ ਸਾਡੇ ਸਨਮੁੱਖ ਕੀਤਾ। ਮਹਾਰਾਜ ਜੀ ਕਹਿੰਦੇ ਮਨਮੁੱਖ ਖਾਧੇ, ਜਿਹੜੇ ਮਨ ਦੇ ਪਿੱਛੇ ਤੁਰ ਪਏ, ਜਿਨ੍ਹਾਂ ਨੇ ਕਿਹਾ ਮਨ ਹੀ ਸਾਰਾ ਕੁਝ, ਉਹ ਮੈਂ ਕਹਿ ਰਿਹਾ ਹਾਂ ਉਹੀ ਸਾਰਾ ਕੁਝ। ਜਿਹੜੇ ਗੁਰਮੁਖ ਨੇ ਉਹ ਕੀ ਕਰਦੇ ਨੇ? ਮਹਾਰਾਜ ਜੀ ਕਹਿਣ ਲੱਗੇ ਉਹ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਉਹ ਸਤਿਗੁਰੂ ਤੋਂ ਪ੍ਰਭਾਵਿਤ ਹੁੰਦੇ, ਅਤੇ ਸਤਿਗੁਰੂ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਮਨਮੁੱਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਨਾਲ ਆਪਣੀ ਸੁਰਤ ਨੂੰ ਜੋੜ ਲਿਆ ਹੈ। ਅਤੇ ਮਹਾਰਾਜ ਜੀ ਕਹਿੰਦੇ ਮੈਂ ਵੇਖਿਆ ਹੈ ਬਿਨ ਨਾਵੇ ਜਗ ਕਮਲਾ ਫਿਰੈ,
ਨਾਮ ਤੋਂ ਬਗੈਰ ਜਗਤ ਕਮਲਾ ਹੈ। ਕਮਲੇ ਦਾ ਅਰਥ ਸਮਝਦੇ ਆਪ ਜੀ, ਬੌਰਾ ਹੋ ਗਿਆ, ਕੁਛ ਦਿਸ ਨਹੀਂ ਰਿਹਾ। ਇਨਸਾਨ ਤੁਰਿਆ ਜਾ ਰਿਹਾ ਹੈ, ਕਰਮ ਕਰੀ ਜਾ ਰਿਹਾ ਹੈ, ਪਰ ਕਿਸੇ ਪਾਸੇ ਸੋਝੀ ਨਹੀਂ ਹੈ, ਸੁਰਤ ਨਹੀਂ। ਗੁਰਦੁਆਰੇ ਬੈਠੇ ਐਬਸੈਂਟ ਹੋ ਗਏ ਹਨ। ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤਾਂ ਸੀ ਕਿ ਸੁਰਤ ਜੁੜੇ, ਪਰ ਸੁਰਤ ਨੇ ਹੋਰ ਫੁਰਨਿਆਂ ਦੀ ਰੇਂਜ ਫੜ ਲਈ, ਹੋਰ ਪਾਸੇ ਤੁਰਨਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਇੱਥੇ ਜ਼ਿਕਰ ਕਰਦੇ, ਬਿਨ ਨਾਵੈ, ਨਾਮ ਤੋਂ ਬਗੈਰ ਕੀ ਹੈ, ਜਗ ਕਮਲਾ ਫਿਰੈ। ਮਹਾਰਾਜ ਜੀ ਨੇ ਕਿਹਾ, ਬਿਨ ਸ਼ਬਦ ਹੈ ਸਭ ਜਗ ਬਉ ਰਾਨੰਗ, ਬਿਰਥਾ ਜਨਮ ਗਵਾਏ। ਸ਼ਬਦ ਤੋਂ ਬਗੈਰ ਮਹਾਰਾਜ ਜੀ ਕਹਿੰਦੇ ਇਨਸਾਨ ਬੌਰਾਨਾ ਹੈ, ਕਮਲਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿਹਨੂੰ ਪਤਾ ਲੱਗਾ, ਕਹਿੰਦੇ ਗੁਰਮੁਖ ਨਦਰੀ ਆਇਆ, ਗੁਰੂ ਦੇ ਸਨਮੁਖ ਹੋਏ ਹਾਂ ਤਾਂ ਨਜ਼ਰ ਆ ਗਿਆ, ਤਾਂ ਪਤਾ ਲੱਗ ਗਿਆ ਵੀ ਜਗਤ ਕਮਲਾ ਹੈ, ਮਾਇਆ ਦੇ ਵਿੱਚ ਲਿਪਾਏਮਾਨ ਹੋਇਆ ਹੈ। ਮਾਇਆ ਦੇ ਤਿੰਨ ਰੂਪ ਵਿਦਵਾਨਾਂ ਨੇ ਦੱਸੇ ਨੇ। ਉਹਨਾਂ ਕਿਹਾ ਵੀ ਤਿੰਨ ਰੂਪ ਨੇ ਔਰ ਤਿੰਨੇ ਦੁਖਦਾਈ ਨੇ। ਸਭ ਤੋਂ ਪਹਿਲਾਂ ਕਮਾਈ ਕਰਨ ਵਾਸਤੇ ਬੰਦਾ 2 ਵਜੇ ਉੱਠਦਾ ਹੈ, 4 ਵਜੇ ਉੱਠਦਾ ਹੈ, ਕੋਈ ਦਿਨੇ ਸਾਰੀ ਸਾਰੀ ਦਿਹਾੜੀ ਤਨ ਨੂੰ ਚੰਗੀ ਤਰ੍ਹਾਂ ਤੋੜ ਕੇ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਜਦੋਂ ਮਾਇਆ ਕਮਾ ਕੇ ਲਿਆਉਂਦੀ ਉਦੋਂ ਉਹਨੇ ਦੁੱਖ ਦਿੱਤਾ, ਪਹਿਲਾ ਕਰਮ। ਦੂਸਰਾ, ਜਦੋਂ ਆਈ ਉਹਨੂੰ ਹੁਣ ਸਾਂਭਣ ਦਾ ਦੁੱਖ ਹੈ ਵੀ ਕਰੀਏ ਕੀ, ਬਚਾਅ ਵੀ ਕਰਨਾ ਹੈ, ਇਹਨੂੰ ਸਾਂਭ ਕੇ ਵੀ ਰੱਖਣਾ, ਉਹ ਵੀ ਦੁੱਖ ਹੈ, ਚਿੰਤਾ ਹੈ। ਅਤੇ ਤੀਸਰਾ ਇਹ ਹੈ, ਜੇ ਕਿਤੇ ਭੁੱਲ ਭੁਲੇਖੇ ਡਿੱਗ ਪਏ ਚਲੀ ਜਾਏ ਤਾਂ ਉਹਦਾ ਵੀ ਸਭ ਤੋਂ ਵੱਡਾ ਦੁੱਖ ਹੈ। ਤਿੰਨ ਰੂਪ ਨੇ ਔਰ ਤਿੰਨੇ ਦੁਖਦਾਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਪਰ ਇਸ ਜੀਵਨ ਵਿੱਚ ਗੁਰਮੁਖ ਅਵਸਥਾ ਕੀ ਹੈ? ਗੁਰਮੁਖ ਅਵਸਥਾ ਗੁਰਮੁਖੋ ਇਹ ਹੈ ਕਿ ਸਿੱਖ ਜਗਤ ਵਿੱਚ ਇਹ ਉਪਦੇਸ਼ ਨਹੀਂ ਹੈ ਕਿ ਸਿੱਖ ਦੇ ਕੋਲ ਮਾਇਆ ਧਨ ਦੌਲਤ ਸ਼ੌਹਰਤ ਨਹੀਂ ਹੋਣੀ ਚਾਹੀਦੀ। ਹੋਣੀ ਚਾਹੀਦੀ ਹੈ, ਬਹੁਤ ਹੋਣੀ ਚਾਹੀਦੀ ਹੈ, ਪਰ ਉਹਦੀ ਦਸਵੰਧ ਦੀ ਪ੍ਰਕਿਰਿਆ ਭਾਈ ਸੁਭਾਗੇ ਵਰਗੀ ਹੋਣੀ ਚਾਹੀਦੀ। ਉਹਦਾ ਦਸਵੰਧ ਕੱਢਣਾ ਭਾਈ ਮੱਖਣ ਸ਼ਾਹ ਵਰਗਾ ਹੋਣਾ ਚਾਹੀਦਾ, ਉਹਦਾ ਦਸਵੰਧ ਭਾਈ ਲੱਖੀ ਸ਼ਾਹ ਵਣਜਾਰੇ ਵਰਗਾ ਚਾਹੀਦਾ। ਉਹ ਦਸਵੰਧ ਜਿਹੜਾ ਹੈ ਉਹ ਗੁਰੂ ਕੇ ਗਰੀਬ ਦੇ ਲੇਖੇ ਜਾਂ ਗੁਰੂ ਘਰ ਦੇ ਵਿੱਚ ਕਿਸੇ ਇੱਥੋਂ ਤੱਕ ਵੇਖੇ ਗਏ ਯੋਗ ਜਗ੍ਹਾ 'ਤੇ ਵਰਤਿਆ ਜਾਣ ਵਾਸਤੇ ਜਾਂ ਉਹਦੀ ਕਮਾਈ ਦਾ 10ਵਾਂ ਹਿੱਸਾ

ਮਹਾਰਾਜ ਜੀ ਕਹਿਣ ਲੱਗੇ ਨਾ ਸੇਵਾ ਵਿੱਚ ਨਾ ਸਿਮਰਨ ਵਿੱਚ ਕਿਸੇ ਪਾਸੇ ਵੀ ਅਸੀਂ ਸਮਰਪਿਤ ਨਹੀਂ ਹੋ ਸਕੇ। ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ ਕੀ, ਛੋਟੀ ਜਿਹੀ ਇੱਕ ਉਦਾਹਰਨ ਦੇਣ ਦੀ ਕੋਸ਼ਿਸ਼ ਕਰਨੀ ਕਿਉਂਕਿ ਸ਼ਬਦ ਦੇ ਪਦ ਅਰਥ ਹੀ ਕਰ ਸਕਾਂਗੇ ਆਪਾਂ, ਸ਼ਬਦ ਲਮੇਰਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਥਾਨੇਸਰ ਦੇ ਇਲਾਕੇ ਦੇ ਵਿੱਚ ਇੱਕ ਸਿੱਖ ਹੋਇਆ ਸੀ ਜਿਹਦਾ ਨਾਮ ਬਿਸ਼ੰਪਰ ਦਾਸ ਹੋਇਆ। ਉਹਦਾ ਇੱਕ ਨੌਜਵਾਨ ਪੁੱਤਰ ਸੀ ਜਿਹਦਾ ਨਾਮ ਹਰਗੋਪਾਲ ਹੈ। ਹਰਗੋਪਾਲ ਬਿਜ਼ਨਸ ਮਾਈਂਡਡ ਸੀ, ਜਿਹਨੂੰ ਆਪਾਂ ਕਹਿੰਦੇ ਵੀ ਬਿਜ਼ਨਸ ਵਿੱਚ ਬੜਾ ਤੇਜ਼ ਅਤੇ ਪ੍ਰਪੱਕ ਸੀ। ਬਹੁਤ ਵੱਡੇ ਤਲ 'ਤੇ ਉਹਨੇ ਆਪਣੇ ਪਿਤਾ ਦੇ ਬਿਜ਼ਨਸ ਨੂੰ, ਕਾਰੋਬਾਰ ਨੂੰ ਵਧਾਇਆ ਸੀ। ਪਿਤਾ ਨੇ ਕੀ ਕੀਤਾ, ਉਹਨੇ ਕਿਹਾ ਵੀ ਪੁੱਤਰਾ ਵੀ ਕਿੰਨੀ ਕਮਾਈ ਹੋਈ ਇਸ ਸਾਲ? ਉਹਨੇ ਕਿਹਾ ਜੀ ਇੰਨਾ ਕਰਮ। ਉਹਨੇ ਕਿਹਾ 600 ਰੁਪਈਆ ਉਸ ਵੇਲੇ ਦਾ, 600 ਰੁਪਈਆ ਦਸਵੰਧ ਬਣਦਾ, 600 ਰੁਪਈਆ ਦਸਵੰਧ ਆਪਣਾ ਕੱਢ। ਉਹਨੇ ਕੱਢ ਲਿਆ। ਉਸ ਤੋਂ ਬਾਅਦ 100 ਰੁਪਈਆ ਬਿਸ਼ੰਪਰ ਦਾਸ ਨੇ ਆਪਣੇ ਕੋਲੋਂ ਦਿੱਤਾ, ਆਖਿਆ 100 ਰੁਪਈਆ ਮੇਰੇ ਵੱਲੋਂ, 600 ਰੁਪਈਆ ਆਪਣੇ ਵੱਲੋਂ। ਅਤੇ ਉਸ ਵੇਲੇ ਇਹ ਤੂੰ ਗੁਰੂ ਘਰ ਵਿੱਚ ਲੈ ਕੇ ਜਾਣਾ। ਉਹਨੇ ਮਨ ਵਿੱਚ ਨਿਰਣਾ ਬਣਾ ਲਿਆ। ਅਖੀਰ ਜਿਹੜਾ ਹੈ, ਔਰ ਇਸ ਜੀਵਨ ਵਿੱਚ ਇਹ ਵੀ ਉਹਨੇ ਕਿਹਾ ਵੀ 100 ਰੁਪਈਆ ਤੂੰ ਇੱਦਾਂ ਕਰੀ ਮੱਥਾ ਟੇਕ ਦੇਈ, 600 ਰੁਪਈਆ ਦਸਵੰਧ ਦੇ ਦੇ। ਠੀਕ ਹੈ ਜੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਥਾਨੇਸਰ ਦੀ ਧਰਤੀ ਤੋਂ ਚੱਲ ਪਿਆ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਗਿਆ। ਹੁਣ ਧੰਦਾ ਕਰਦਿਆਂ ਨੇਫਲ ਜਨਮ ਗਵਾਇਆ ਕਿ ਵਪਾਰੀ ਮਾਇਆ, ਵਪਾਰੀ ਸੋਚ ਸੀ ਨਾ, ਵਪਾਰ ਕਰਦਾ ਸੀ। ਇਹਨੇ ਗੁਰੂ ਦੇ ਦਰ ਦੇ ਉੱਪਰ 1 ਮਹੀਨਾ ਬਤੀਤ ਕੀਤਾ। 1 ਮਹੀਨਾ ਲਗਾਤਾਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਦਰ 'ਤੇ, ਅਤੇ 1 ਮਹੀਨਾ ਲਗਾਤਾਰ ਗੁਰੂ ਘਰ ਦੇ ਵਿੱਚ ਰਹਿਣ ਤੋਂ ਬਾਅਦ ਇਹਨੇ ਵੇਖਿਆ ਵੀ ਸਤਿਗੁਰੂ 'ਤੇ ਜੰਗਾਂ ਵੀ ਲੜਦੇ ਆ, ਸ਼ਿਕਾਰ ਖੇਡਣ ਵੀ ਜਾਂਦੇ ਆ, ਇਹ ਗੁਰੂ ਵਾਲੀ ਗੱਲ ਤਾਂ ਕੋਈ ਲੱਗਦੀ ਨਹੀਂ। ਨੇੜਤਾ ਨਹੀਂ ਧਾਰਨ ਕੀਤੀ, ਬਾਹਰੋਂ ਬਾਹਰੋਂ ਹੀ ਵੇਖਦਾ ਰਿਹਾ ਜੋ ਕੁਝ ਵਰਤਾਰਾ ਹੋ ਰਿਹਾ ਸੀ, ਵੀ ਜੰਗਾਂ ਦੇ ਅਭਿਆਸ ਚੱਲ ਰਹੇ ਆ। ਸਵੇਰੇ ਸਿੱਖ ਉੱਠ ਕੇ ਨੇਤਰੇਮ ਕਰਦੇ ਆ, ਬਾਣੀ ਪੜ੍ਹਦੇ, ਸਿਮਰਨ ਕਰਦੇ, ਬਾਅਦ ਆਪੋ ਆਪਣੇ ਕਰਮਾਂ ਵਿੱਚ। ਇਹਨੇ ਵਿਚਲਾ ਭੇਦ ਨਾ ਜਾਣਿਆ, ਅਤੇ ਜਿੱਦਣ ਇਹਨੇ ਤੁਰਨਾ ਸੀ ਨਾ, ਸਤਿਗੁਰੂ ਸਾਹਿਬ ਜੀ ਨੂੰ ਕਹਿੰਦਾ ਵੀ ਮਹਾਰਾਜ ਆ ਲਓ 600 ਰੁਪਈਆ ਦਸਵੰਧ ਦਾ, 500 ਮੇਰੇ ਵੱਲੋਂ, 100 ਮੇਰੇ ਪਿਤਾ ਵੱਲੋਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣਗੇ ਸਾਡਾ ਨੇਮੀ ਗੁਰਸਿੱਖ ਹੈ ਤੇਰਾ ਪਿਤਾ ਬਿਸ਼ੰਪਰ ਦਾਸ, ਕੜਾ ਪ੍ਰਸ਼ਾਦ ਦੀ ਦੇਗ ਦਿੱਤੀ। ਮਹਾਰਾਜ ਕਹਿਣਗੇ ਭਰਮ ਨਾ ਕਰੀ, ਇਹਨੂੰ ਲੈ ਕੇ ਜਾਈ, ਤੇਰੇ ਨਾਲ ਪਹੁੰਚੇਗੀ। ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੇ ਸਰਬ ਲੋਹ ਦਾ ਇੱਕ ਕੜਾ ਮੰਗਵਾਇਆ, ਕੜਾ ਮੰਗਵਾ ਕੇ ਹਰ ਗੋਪਾਲ ਦੇ ਹੱਥ ਵਿੱਚ ਪਾ ਕੇ ਕਿਹਾ ਤੈਨੂੰ ਗੁਰਸਿੱਖੀ ਦਿੱਤੀ। ਕਿੱਡੀ ਵੱਡੀ ਗੱਲ ਸੀ, ਜਦੋਂ ਗੁਰੂ ਨੇ ਹੀ ਕਹਿਤਾ ਵੀ ਤੈਨੂੰ ਗੁਰਸਿੱਖੀ ਦਿੱਤੀ। ਕੜਾ ਵੇਖ ਕੇ ਫਤਿਹ ਬੁਲਾਈ ਅਤੇ ਤੁਰਨ ਲੱਗਾ, ਆਪਣਾ ਕੱਪੜਾ ਸਾਜੋ ਸਮਾਨ ਚੁੱਕਿਆ, ਅਤੇ ਚਾਰਾਂ ਬੰਦਿਆਂ ਨੂੰ ਕਹਿੰਦਾ ਵੀ ਇਹ ਗੱਲ ਕੀ ਹੋਈ ਵੀ 600 ਰੁਪਈਆ ਵੀ ਦਿੱਤਾ ਅਤੇ ਇੱਕ ਲੋਹੇ ਦਾ ਕੜਾ ਅਤੇ ਦੇਗ ਫੜਾਤੀ ਹੱਥ, ਮਿਲਿਆ ਕੀ ਆਣ ਕੇ? ਇਹਦੇ ਨਾਲੋਂ ਹੁਣ ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਇਹਦੇ ਨਾਲੋਂ ਤਾਂ 600 ਰੁਪਈਆ ਮੈਂ ਕਿਸੇ ਵਪਾਰ 'ਚ ਲਾਇਆ ਹੁੰਦਾ ਅਤੇ ਉਹਨੂੰ ਵਾਅਦਾ ਕਰ ਲੈਂਦਾ। ਇਹਨੇ ਨਾ ਅਨੰਦਪੁਰ ਸਾਹਿਬ ਤੋਂ ਚਾਲਾ ਪਾਇਆ ਅਤੇ ਇੱਕ ਬ੍ਰਾਹਮਣ ਮਾਜਰਾ ਪਿੰਡ ਆਉਂਦਾ ਅਨੰਦਪੁਰ ਸਾਹਿਬ ਤੋਂ ਪਾਰ ਵਾਲੇ ਪਾਸੇ, ਆਪ ਜੀ ਨੇ ਸੁਣਿਆ ਹੋਏਗਾ ਸ਼ਾਇਦ। ਬ੍ਰਾਹਮਣ ਮਾਜਰੇ ਪਿੰਡ ਦਾ ਇੱਕ ਗੁਰਸਿੱਖ ਹੋਇਆ ਜਿਹਦਾ ਨਾਮ ਧਿਆਨ ਸਿੰਘ ਹੈ। ਧਿਆਨ ਸਿੰਘ ਨਾਮ ਦਾ ਗੁਰਸਿੱਖ, ਉਹ ਖੇਤਾਂ 'ਚ ਕੰਮ ਕਰ ਰਹੇ ਸੀ ਅਤੇ ਇਹ ਰਸਤੇ ਵਿੱਚ ਰੁਕਣ ਵਾਸਤੇ ਧੁੱਪ ਸੀ, ਇਹਨੇ ਛਾਂ ਲੱਭੀ ਅਤੇ ਬੈਠ ਗਿਆ। ਹੁਣ ਜਿਹੜਾ ਉਹ ਧਿਆਨ ਸਿੰਘ ਸੀ ਨਾ, ਉਹਨੇ ਵੇਖਿਆ ਵੀ ਕੋਈ ਰਾਹ ਹੀ ਲੱਗਦਾ ਵੀ ਜਲ ਪਾਣੀ ਪੁੱਛ ਲੈਂਦੇ ਹਾਂ। ਜਦੋਂ ਉਹ ਨੇੜੇ ਗਿਆ, ਉਹਨੇ ਜਲ ਪਾਣੀ ਪੁੱਛਿਆ ਅਤੇ ਕਹਿੰਦਾ ਜੀ ਕਿੱਥੋਂ ਆਏ ਹੋ? ਕਹਿੰਦਾ ਮੈਂ ਅਨੰਦਪੁਰ ਸਾਹਿਬ ਤੋਂ। ਉਹਨੇ ਪੈਰੀਆਂ ਥਲਾ ਦਿੱਤਾ, ਮੱਥਾ ਟੇਕਿਆ, ਕਹਿੰਦਾ ਵੀ ਤੂੰ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਆਇਆ, ਮੇਰੇ ਭਾਗ ਚੰਗੇ। ਉਹ ਕਹਿੰਦਾ ਵੀ ਇਹ ਵੀ ਮੈਨੂੰ ਥੋੜ੍ਹਾ ਜਿਹਾ ਮੂਰਖ ਜਿਹਾ ਲੱਗਦਾ ਹੈ ਵੀ ਮੈਂ ਗਿਆ, ਮੈਂ ਖਾਲੀ ਆ ਗਿਆ ਅਤੇ ਇਹ ਮੇਰੇ ਪੈਰੀਆਂ ਥਲਾਈ ਜਾ ਰਿਹਾ, ਇਹਨੂੰ ਕੀ ਮਿਲੇਗਾ? ਉਹਨੇ ਬੜੀ ਸੇਵਾ ਕੀਤੀ, ਕਹਿੰਦਾ ਮੈਂ ਅੱਜ ਨਹੀਂ ਜਾਣ ਦੇਣਾ, ਤੁਸੀਂ ਘਰ ਆਓ, ਮੈਂ ਪ੍ਰਸ਼ਾਦਾ ਛਕਾਵਾਂਗਾ, ਪ੍ਰਸ਼ਾਦਾ ਛਕਾ ਕੇ ਜੋ ਕਹੋਗੇ ਤੁਹਾਡੀ ਤਿਆਰੀ ਕਰਕੇ ਤੁਹਾਨੂੰ ਕੱਲ੍ਹ ਜਿੱਥੇ ਕਹੋਗੇ ਮੈਂ ਅੱਗੇ ਛੱਡ ਆਵਾਂ। ਉਹ ਕਹਿੰਦਾ ਠੀਕ ਹੈ। ਜ਼ੋਰ ਪਾਉਣ ਦੇ ਉੱਪਰ ਉਹ ਰਾਤ ਰੁਕ ਗਿਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਆਪਣੀ ਚਿੰਤਾ ਜ਼ਾਹਰ ਕੀਤੀ। ਕਹਿੰਦਾ ਵੀ ਮੈਂ ਤੈਨੂੰ ਕੀ ਦੱਸਾਂ, ਮੈਂ ਤਾਂ ਇੰਨੀ ਦੂਰੋਂ ਆਇਆ ਅਤੇ ਪਰੇਸ਼ਾਨ ਜਿਹਾ ਹੋ ਗਿਆ। ਕਹਿੰਦਾ ਕੀ ਗੱਲ, ਗੁਰੂ ਦੇ ਦਰ ਤੋਂ ਆਣ ਕੇ ਪਰੇਸ਼ਾਨ ਹੋ ਗਿਆ? ਕਹਿੰਦਾ ਜੀ ਹਾਂ।

ਆਖਿਆ ਵੀ 600 ਰੁਪਈਆ ਦਸਵੰਧ ਦਾ ਲਿਆਇਆ ਸੀ ਅਤੇ ਗੁਰੂ ਨੇ ਥੋੜ੍ਹੀ ਜਿਹੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਆ ਕੜਾ ਮੈਨੂੰ ਦਿੱਤਾ ਅਤੇ ਮਹਾਰਾਜ ਜੀ ਕਹਿੰਦੇ ਤੈਨੂੰ ਗੁਰਸਿੱਖੀ ਦਿੱਤੀ। ਆਹ ਦੇਗ ਮੇਰੇ ਪਿਤਾ ਵਾਸਤੇ ਹੈ ਅਤੇ ਆਹ ਕੜਾ ਮੇਰੇ ਹੱਥ 'ਚ ਪਾ ਦਿੱਤਾ, ਵੀ 600 ਰੁਪਈਆ ਦਿੱਤੇ ਦਾ ਫਾਇਦਾ ਕੀ ਹੋਇਆ। ਧਿਆਨ ਸਿੰਘ ਕਹਿੰਦਾ ਵੀ ਨੁਕਸਾਨ ਹੋਇਆ ਤੇਰਾ, ਕਿੰਨੇ ਦਾ ਹੋਇਆ? ਕਹਿੰਦਾ ਵੀ 600 ਰੁਪਈਏ ਦਾ ਨੁਕਸਾਨ ਹੋਇਆ। ਉਹਨੇ ਕੀ ਕੀਤਾ ਵੀ ਉਸੇ ਵੇਲੇ ਕਹਿੰਦਾ ਵੀ ਜੇ ਮੈਂ ਤੇਰਾ ਨੁਕਸਾਨ ਪੂਰਾ ਕਰ ਦਿਆਂ, ਉਹ ਖੁਸ਼ ਹੋ ਗਿਆ। ਕਹਿੰਦਾ ਵੀ ਜੇ ਤੂੰ ਇੱਦਾਂ ਕਰੇ ਵੀ ਬਚਨ ਮੈਨੂੰ ਦੇ ਦੇ, 600 ਰੁਪਈਆ ਤੈਨੂੰ ਮੈਂ ਦੇ ਦਿੰਦਾ। ਉਹ ਕਹਿੰਦਾ ਵੀ ਇਹ ਕਿੱਦਾਂ ਦਾ ਗੁਰਸਿੱਖ ਹੈ, ਤੇਰੇ ਕੋਲ 600 ਰੁਪਈਆ ਕਿੱਥੋਂ ਆਏਗਾ? ਉਹ ਕਹਿੰਦਾ ਮੈਂ ਜਿੱਥੋਂ ਮਰਜ਼ੀ ਲਿਆ। ਉਹ ਸਵੇਰੇ ਗਿਆ ਪੈਲੀ ਆਪਣੀ ਬੈ ਕਰ ਆਇਆ, 600 ਰੁਪਈਆ ਲਿਆ ਕੇ ਹੱਥ 'ਤੇ ਧਰਿਆ, ਮੋਹਰਾਂ ਵਾਲੀ ਥੈਲੀ ਲਿਆ ਕੇ ਹੱਥ 'ਤੇ ਧਰ ਦਿੱਤੀ। ਕਹਿੰਦਾ ਵੀ ਹੁਣ ਤੈਨੂੰ ਗੁਰੂ ਦਾ ਬਚਨ ਦੇ ਦੇ ਅਤੇ ਆਹ 600 ਰੁਪਈਆ ਲੈ ਜਾ। ਉਹਨੇ ਕਿਹਾ ਮੈਂ ਗੁਰੂ ਦਾ ਬਚਨ ਦਿੱਤਾ। ਉਹਨੇ ਕੜਾ ਲਾ ਕੇ ਭਾਈ ਧਿਆਨ ਸਿੰਘ ਦੇ ਹੱਥ 'ਚ ਪਾ ਦਿੱਤਾ। ਧਿਆਨ ਸਿੰਘ ਬਾਗੋ ਬਾਗ ਵੀ ਜੇ 600 ਰੁਪਈਏ 'ਚ ਗੁਰਸਿੱਖੀ ਮਿਲ ਜਾਏ ਤਾਂ ਹੋਰ ਕੀ ਚਾਹੀਦਾ। ਹੁਣ ਹਰ ਗੋਪਾਲ ਜਿਹੜਾ ਸੀ ਇਹ ਕੀ ਕਿਹਾ ਇਹਨੇ, ਦਿੱਲੀ ਦਾ ਰਸਤਾ ਕੁਝ ਲਾਹੌਰ ਵਾਲੇ ਪਾਸ ਜਿੱਥੇ ਇਹਦੇ ਕੋਲ ਵਪਾਰ ਹੋ ਸਕਿਆ ਇਹਨੇ ਕੀਤਾ ਅਤੇ ਉਸੇ ਦਾ 600 ਦਾ 1000 ਰੁਪਈਆ ਬਣਾ ਕੇ ਘਰ ਲੈ ਗਿਆ। ਜਦੋਂ ਘਰ ਲੈ ਗਿਆ ਅਤੇ ਇਹਨੇ ਆਪਣੇ ਝੋਲੇ ਵਿੱਚ ਕਿਤੇ ਨੁੱਕਰ ਵਿੱਚ ਦੇਗ ਰੱਖੀ ਹੋਈ ਸੀ, ਚੇਤਾ ਹੀ ਨਹੀਂ ਵੀ ਹੈ ਵੀ ਕਿ ਨਹੀਂ ਹੈ। ਅਤੇ ਜਿਸ ਵਕਤ ਕਹਿੰਦਾ ਵੀ ਇਹ ਘਰ ਗਿਆ ਅਤੇ ਘਰ ਜਾ ਕੇ ਪਿਤਾ ਨੂੰ ਦੱਸਿਆ ਜਾ, ਕਹਿੰਦਾ ਵੀ ਫਾਇਦਾ ਤਾਂ ਕੱਖ ਨਹੀਂ ਹੋਇਆ, ਉੱਥੇ ਮੈਂ ਰਹਿ ਕੇ ਆਇਆ ਮਹੀਨਾ, ਐਵੇਂ ਪੈਸੇ ਬਰਬਾਦ ਕੀਤੇ ਮੈਂ ਅਤੇ 600 ਰੁਪਈਏ ਵਿੱਚ ਗੁਰਸਿੱਖੀ ਵੇਚ ਕੇ ਅਤੇ 1000 ਰੁਪਈਆ ਬਣਾ ਕੇ ਲੈ ਕੇ ਆਇਆ ਅਤੇ ਆਪਣਾ ਬਹੁਤ ਫਾਇਦਾ ਹੋ ਗਿਆ। ਅਤੇ ਨਾਲੇ ਪਤਾ ਨਹੀਂ ਉਹ ਭੇਜਿਆ ਸੀ ਕੁਝ ਸਤਿਗੁਰੂ ਸਾਹਿਬ ਜੀ ਨੇ, ਮੈਨੂੰ ਨਹੀਂ ਪਤਾ ਵੀ ਉਹ ਕੁਛ ਫਾਇਦਾ ਹੈ ਕਿ ਨਹੀਂ ਹੈ ਉਸ ਦਾ, ਵੀ ਗੁਰੂ ਨੇ ਕੁਛ ਭੇਜਿਆ ਸੀ, ਮੈਂ ਵੇਖ ਲੈਂਦਾ। ਉਹਨੇ ਕਿਹਾ ਕੀ ਭੇਜਿਆ ਸੀ? ਉਹਨੇ ਕਿਹਾ ਕੜਾ ਪ੍ਰਸ਼ਾਦੀ ਦੇਗ, ਇੰਨੇ ਦਿਨਾਂ ਦੀ ਕਿੱਥੇ ਰਹਿ ਗਈ ਹੋਏਗੀ। ਜਦੋਂ ਉਹਨੇ ਉਹ ਥੈਲੇ ਨੂੰ ਫੋਲਿਆ ਅਤੇ ਇਸ ਤਰ੍ਹਾਂ ਦੀ ਦੇਗ ਨਿਕਲੀ ਜਿਵੇਂ ਗਰਮ ਹੋਵੇ ਅਤੇ ਤਾਜ਼ੀ ਹੋਵੇ। ਹਰਗੋਪਾਲ ਦੇ ਪਿਤਾ ਬਿਸ਼ੰਪਰ ਦਾਸ ਨੇ ਉਹਨੂੰ ਦੇਗ ਨੂੰ ਛਕਿਆ, ਗੁਰੂ ਸਾਹਿਬ ਦਾ ਧੰਨਵਾਦ ਕੀਤਾ ਅਤੇ ਅਖੀਰ ਆਪਣੇ ਪੁੱਤਰ ਨੂੰ ਕਹਿੰਦਾ ਗੱਲ ਦੱਸ ਕੀ ਹੋਈ। ਉਹ ਕਹਿੰਦਾ ਵੀ ਮੈਂ 600 ਰੁਪਈਏ ਦੀ ਗੁਰਸਿੱਖੀ ਵੇਚ ਦਿੱਤੀ, ਗੁਰੂ ਨੇ ਕੜਾ ਦਿੱਤਾ ਸੀ ਦਸਵੰਧ ਦੇ ਬਦਲੇ 1 ਮਹੀਨਾ ਸੇਵਾ ਕਰਨ ਤੋਂ ਬਾਅਦ। ਅਤੇ ਉਸ ਵਕਤ ਇੱਕ ਹੋਰ ਮੈਨੂੰ ਵਿਅਕਤੀ ਮਿਲਿਆ ਜਿਹੜਾ ਮੈਨੂੰ ਤਾਂ ਮੂਰਖ ਹੀ ਲੱਗਾ, ਉਹਨੇ ਮੈਨੂੰ ਕਿਹਾ ਵੀ 600 ਰੁਪਈਆ ਮੈਂ ਤੈਨੂੰ ਦੇ ਦੇਣਾ, ਮੈਨੂੰ ਕੜਾ ਅਤੇ ਗੁਰਸਿੱਖੀ ਦੇ ਦੇ। ਮੈਂ ਉਹਨੂੰ ਗੁਰਸਿੱਖੀ ਵੇਚ ਦਿੱਤੀ, 1000 ਰੁਪਈਆ ਬਣਾ ਕੇ ਲਿਆ। ਉਹਨੇ ਮੱਥੇ 'ਤੇ ਹੱਥ ਮਾਰ ਕੇ ਕਿਹਾ ਪੁੱਤਰਾ ਆਪਣੀ ਜੜ ਪੁੱਟ ਅੱਗੇ ਆ ਗਿਆ, ਜੜ ਪੁੱਟ ਲਈ ਤਾਂ। ਜਿਹੜਾ ਦਸਵੰਧ ਤੂੰ ਗੁਰੂ ਦੇ ਘਰ ਵਿੱਚ ਦੇ ਕੇ ਆਇਆ ਸੀ, ਤੈਨੂੰ ਸੇਵਾ ਤੋਂ ਮਹਾਰਾਜ ਨੇ ਗੁਰਸਿੱਖੀ ਦਿੱਤੀ ਸੀ, ਜਿਹੜੀ ਦਾਤ ਨੂੰ ਮੈਂ ਤਰਸਦਾ ਪੁੱਤਰਾ, ਅੱਜ ਤੈਨੂੰ ਗੁਰੂ ਨੇ ਸੌਖੀ ਦੇ ਦਿੱਤੀ। ਥੋੜ੍ਹਾ ਹੀ ਚਿਰ ਹੋਇਆ ਉਹਨੇ ਇੱਕੋ ਗੱਲ ਆਖੀ, ਕਹਿੰਦਾ ਪੁੱਤਰਾ ਹੁਣ ਬਹੁਤ ਵੱਡਾ ਨੁਕਸਾਨ ਕਰਾਏਗਾ, ਥੋੜ੍ਹੇ ਦਿਨਾਂ ਵਿੱਚ ਚੰਗਾ ਭਲਾ ਵਪਾਰ ਇੱਕਦਮ ਠੱਪ ਹੋ ਗਿਆ, ਖਤਮ, ਸਾਰਾ ਕੁਝ ਹੀ ਵਿਕ ਗਿਆ। ਇਹਨੇ ਫਿਰ ਬਾਂਹ ਫੜੀ ਪੁੱਤਰ ਦੀ ਅਤੇ ਲੈ ਕੇ ਗਿਆ ਗੁਰੂ ਗੋਬਿੰਦ ਸਿੰਘ ਦੇ ਕੋਲ। ਪਹਿਲਾਂ ਤਾਂ ਉਹ ਸਿੱਖ ਦੇ ਘਰ ਗਏ, ਤਰਲਾ ਲਿਆ ਵੀ 1000 ਰੁਪਈਆ ਲੈ ਲਾ ਗੁਰਸਿੱਖੀ ਦੇ ਦਿਓ। ਕਹਿੰਦਾ ਗੁਰਸਿੱਖੀ ਵੇਚਣ ਵਾਲੀ ਚੀਜ਼ ਥੋੜ੍ਹੀ, ਕਹਿੰਦਾ ਮੈਂ ਵੇਚੀ ਸੀ। ਕਹਿਣ ਲੱਗਾ ਹੁਣ ਤੂੰ ਇਹ ਵੀ ਕਿਹਾ ਵੀ ਮੈਂ ਟੋਟੇ ਟੋਟੇ ਵੀ ਤੂੰ ਮੈਨੂੰ ਕਰਦੇ, ਜਾਂ ਇਹ ਵੀ ਕਹਿ ਦੇ ਵੀ ਸਾਰੀ ਜ਼ਮੀਨ ਜਾਇਦਾਦ ਵੀ ਕਹਿ ਦੇ, ਮੈਂ ਗੁਰਸਿੱਖੀ ਨਹੀਂ ਦੇਣੀ। ਉਹਨਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਬਾਂਹ ਫੜ ਕੇ ਲੈ ਗਏ ਵੀ ਚੱਲ ਸਾਡੇ ਕੋਲ ਗੁਰੂ ਨਾਲ। ਜਦੋਂ ਹਰਗੋਪਾਲ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਗਿਆ, ਪਿਤਾ ਨੇ ਜਾਂਦਿਆਂ ਕਿਹਾ ਸੀ ਪੁੱਤਰਾ ਗੁਰਸਿੱਖੀ ਵਾਲਾ ਦਿਮਾਗ ਲੈ ਕੇ ਜਾਈ। ਜਦੋਂ ਇਹ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਗਿਆ, ਮਹਾਰਾਜ ਨੇ ਆਪਣੇ ਘਰ ਦਾ ਕੌਤਕ ਵਰਤਾ ਦਿੱਤਾ। ਰੋਇਆ ਫਿਰ ਉੱਥੇ, ਕਲਪਦਾ ਰਿਹਾ, ਰੋਂਦਾ ਰਿਹਾ ਕਿ ਮਹਾਰਾਜ ਮੈਂ ਬਹੁਤ ਕੁਝ ਵਿਸਾਰ ਕੇ ਚਲਾ ਗਿਆ, ਪੈਸਿਆਂ ਦੇ ਬਹਾਨੇ ਮੈਂ ਗੁਰਸਿੱਖੀ ਵੇਚ ਕੇ ਚਲਾ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਗੱਲ ਆਖੀ ਸੀ। ਮਹਾਰਾਜ ਜੀ ਕਹਿਣਗੇ ਹਰਗੋਪਾਲ ਪੁੱਤਰਾ ਤੂੰ ਧੰਦਾ ਕਰਦਿਆਂ ਕਰਦਿਆਂ ਜਨਮ ਮਹੀਨੇ ਫੁੱਲ ਲੈ ਚੱਲਿਆ ਸੀ। ਹਰਗੋਪਾਲ ਦਾ ਪਿਤਾ ਬਿਸ਼ੰਪਰ ਦਾਸ ਕਹਿੰਦਾ ਮਹਾਰਾਜ ਤਰਸ ਕਰੋ, ਇਹਨੂੰ ਗੁਰਸਿੱਖੀ ਦਿਓ। ਮਹਾਰਾਜ ਕਹਿੰਦੇ ਹੁਣ ਇੱਦਾਂ ਗੁਰਸਿੱਖੀ ਨਹੀਂ ਮਿਲਣੀ, ਹੁਣ ਜਦੋਂ ਕਿਤੇ ਇਹਨੂੰ ਕਹੋ ਸੇਵਾ ਵਿੱਚ ਬੈਠ, ਜਦੋਂ ਕਿਤੇ ਮਨ ਬਣੇਗਾ ਤਰਸ ਦੇ ਆਧਾਰ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਸਿੱਖੀ ਮਿਲੇਗੀ, ਇੱਦਾਂ ਨਹੀਂ ਮਿਲਣੀ। ਫਿਰ ਉੱਥੇ ਧਿਆਨ ਸਿੰਘ ਨੇ ਕਿਹਾ ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ। ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਈ ਮਹੀਨੇ ਦੇ ਤੋਂ ਸੇਵਾ ਲਈ ਅਤੇ ਕਈ ਮਹੀਨਿਆਂ ਦੀ ਸੇਵਾ ਤੋਂ ਬਾਅਦ ਜਦੋਂ ਗੁਰਸਿੱਖੀ ਮਿਲੀ,
ਅੰਦਰੋਂ ਬੈਰਾਗ ਛੁੱਟਿਆ ਅਤੇ ਸਤਿਗੁਰੂ ਸਾਹਿਬ ਜੀ ਦੇ ਦਰ ਦਾ ਬੜਾ ਨੇਮੀ ਅਤੇ ਪ੍ਰੇਮੀ ਗੁਰਸਿੱਖ ਹਰਗੋਪਾਲ ਬਣਿਆ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦਾ ਚੰਗਾ ਵਪਾਰੀ ਵੀ ਬਣਿਆ। ਵਪਾਰ ਕਰਦਿਆਂ ਸਿਮਰਨ ਨਾਮ ਅਭਿਆਸ, ਮਹਾਰਾਜ ਜੀ ਦਾ ਕਥਨ ਇਹ ਸੀ ਕਿ ਕਿਸੇ ਵਕਤ ਬਹੁਤੀ ਕਮਾਈ ਹੋਈ ਮਾਇਆ ਦੇ ਵਿੱਚ ਰੱਬ ਨੂੰ ਭੁੱਲ ਨਾ ਜਾਈਏ, ਨਿਤਨੇਮ ਨਾ ਛੱਡ ਦਈਏ। ਗੁਰੂ ਹਰਗੋਬਿੰਦ ਸਾਹਿਬ ਕੋਲ ਵੀ ਇੱਕ ਸਿੱਖ ਆਇਆ ਸੀ ਨਾ ਮਹਾਰਾਜ ਜੀ ਦੇ ਕੋਲ, ਗਰੀਬ ਇੱਕ ਸਿੱਖ ਨੂੰ ਲੈ ਗਿਆ, ਕਹਿੰਦਾ ਮਹਾਰਾਜ ਕੋਲ ਘਰ ਨਹੀਂ ਹੈ, ਛੇਵੇਂ ਪਾਤਸ਼ਾਹ ਦੇ ਕੋਲ ਮੈਂ ਇੱਕ ਅੱਗੇ ਵੀ ਬੇਨਤੀ ਕੀਤੀ ਸੀ, ਕਹਿੰਦੇ ਮਹਾਰਾਜ ਕੋਲ ਘਰ ਨਹੀਂ, ਇਹ ਗਰੀਬ ਹੈ। ਸਤਿਗੁਰੂ ਸਾਹਿਬ ਕਹਿੰਦੇ ਉਹਨੂੰ ਗੁਰਸਿੱਖੀ ਦਿੱਤੀ, ਕਹਿੰਦਾ ਮਹਾਰਾਜ ਇਹਦੇ ਬੱਚਿਆਂ ਦਾ ਵਿਆਹ ਨਹੀਂ ਹੁੰਦਾ, ਗਰੀਬ ਹੈ। ਮਹਾਰਾਜ ਕਹਿੰਦੇ ਇਹਨੂੰ ਗੁਰਸਿੱਖੀ ਦਿੱਤੀ, ਕਹਿੰਦੇ ਮਹਾਰਾਜ ਇਹਦੇ ਕੋਲ ਘਰ ਵੀ ਨਹੀਂ ਹੈ। ਮਹਾਰਾਜ ਕਹਿੰਦੇ ਗੁਰਸਿੱਖੀ ਦਿੱਤੀ, ਕਹਿੰਦੇ ਮਹਾਰਾਜ ਇਹਦੇ ਕੋਲ ਰੁਜ਼ਗਾਰ ਵੀ ਨਹੀਂ ਹੈ, ਕਾਰੋਬਾਰ ਵੀ ਨਹੀਂ। ਮਹਾਰਾਜ ਕਹਿੰਦੇ ਗੁਰਸਿੱਖੀ ਦਿੱਤੀ, ਕਹਿੰਦੇ ਮਹਾਰਾਜ ਮੈਂ ਦੁਨਿਆਵੀ ਚੀਜ਼ਾਂ ਮੰਗੀ ਜਾ ਰਿਹਾ, ਤੁਸੀਂ ਕਹੀ ਜਾ ਰਹੇ ਹੋ ਗੁਰਸਿੱਖੀ ਦਿੱਤੀ, ਗੁਰਸਿੱਖੀ ਦਿੱਤੀ, ਉਹਨੂੰ ਘਰ ਚਾਹੀਦਾ, ਧਨ ਚਾਹੀਦਾ, ਦੌਲਤ ਚਾਹੀਦੀ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਰਕੇ ਕਿਹਾ ਸੀ, ਕਹਿਣ ਲੱਗੇ ਗੁਰਮੁਖੋ ਜੀ ਦੇ ਘਰ ਵਿੱਚ ਗੁਰਸਿੱਖੀ ਆ ਗਈ, ਸਾਰਾ ਕੁਝ ਆ ਗਿਆ। ਔਰ ਇਹ ਦਾਤ ਜੀਵਨ ਵਿੱਚ ਹੈ, ਗੁਰਸਿੱਖੀ ਸਭ ਤੋਂ ਉੱਚੀ ਹੈ। ਮਹਾਰਾਜ ਜੀ ਨੇ ਕਿਹਾ ਜੀਵਨ ਦਾ ਆਧਾਰ, ਭਾਈ ਗੁਰਦਾਸ ਸਾਹਿਬ ਐਵੇਂ ਤਾਂ ਨਹੀਂ ਕਹਿੰਦੇ ਸੀ ਵੀ ਮੇਰੀ ਖੱਲ ਜਿਹੜੀ ਆ ਉਹ ਲਾਹ ਕੇ ਜੋੜੇ ਬਣਾ ਕੇ ਸਿੱਖਾਂ ਦੇ ਪੈਰਾਂ 'ਚ ਪਾ ਦਿਓ। ਮਹਾਰਾਜ ਜੀ ਅੱਗੇ ਜ਼ਿਕਰ ਕਰਦੇ, ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਸੁੱਖ ਦੇਣ ਵਾਲਾ ਦਾਤਾ ਮਨ ਵਿੱਚ ਨਹੀਂ ਵਸਿਆ, ਨਾਨਕ ਨਾਮ ਤਿੰਨਾਂ ਕੋ ਮਿਲਿਆ। ਮਹਾਰਾਜ ਜੀ ਕਹਿੰਦੇ ਹੇ ਨਾਨਕ ਜੀ, ਨਾਮ ਦੀ ਦਾਤ ਉਹਨਾਂ ਨੂੰ ਮਿਲੀ, ਕਿਹਨਾਂ ਨੂੰ? ਜਿਨ ਕੋ ਧੁਰ ਲਿਖ ਪਾਇਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਧੁਰ ਤੋਂ ਹੀ ਹੁਕਮ ਹੋ ਗਿਆ, ਜਿਹੜੇ ਸੇਵਾ ਵਿੱਚ ਲੱਗ ਗਏ, ਸੁਰਤ ਸਿਮਰਨ ਵਿੱਚ ਲੱਗ ਗਏ। ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਹਾਰਾਜ ਜੀ ਕਹਿੰਦੇ ਨਿੱਜ ਘਰ ਵਿੱਚ ਹੀ, ਅੰਦਰ ਹੀ ਅੰਮ੍ਰਿਤ ਭਰਪੂਰ ਹੈ। ਹਿਰਦੈ ਨਾਮ ਵਿਸਾਇਓ, ਘਰ ਬੈਠੇ ਗੁਰੂ ਧਿਆਇਓ। ਮਹਾਰਾਜ ਜੀ ਨੇ ਕਿਹਾ ਥਿਰ ਕਰ ਬੈਸੋ ਹਰ ਜਨ ਪਿਆਰੇ, ਸਥਿਰਤਾ ਸਤਿਗੁਰ ਤੁਮਰੇ ਕਾਰਜ ਸਵਾਰੇ। ਫਿਰ ਮਹਾਰਾਜ ਜੀ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਹਿਰਦੇ ਰੂਪੀ ਘਰ ਵਿੱਚ ਹੀ ਨਾਮ ਰੂਪੀ ਅੰਮ੍ਰਿਤ ਭਰਪੂਰ ਵਸਿਆ ਹੋਇਆ ਹੈ। ਮਨ ਮੁੱਖਾਂ ਸਾਧ ਨਾ ਪਾਇਆ, ਸਤਿਗੁਰੂ ਕਹਿੰਦੇ ਕਰੀਏ ਕਿ ਮਨ ਦੇ ਪਿੱਛੇ ਤੁਰਨ ਵਾਲੇ ਬਾਹਰੋਂ ਹੀ ਲੱਭਦੇ ਰਹੇ, ਸਵਾਦ ਹੀ ਨਹੀਂ ਆਇਆ ਅੰਦਰੋਂ। ਕਹਿੰਦੇ ਇਸ ਤਰ੍ਹਾਂ ਹੋ ਗਿਆ ਉਹਨਾਂ ਨਾਲ ਜਿਉਂ ਕਸਤੂਰੀ ਮਿਰਗ ਨਾ ਜਾਣੇ। ਕਹਿੰਦੇ ਨੇ ਕਸਤੂਰੀ ਮਿਰਗ ਦੀ ਨਾਭੀ ਵਿੱਚ ਸਵੰਤੀ ਬੂੰਦ ਪਈ, ਉਹ ਨਾਭੀ ਵਿੱਚੋਂ ਕਸਤੂਰੀ ਪੈਦਾ ਹੋਈ, ਅਤੇ ਉਹ ਹਿਰਨ ਸੁੰਘਦਾ ਸੁੰਘਦਾ ਸਾਰਾ ਜੰਗਲ ਦੌੜਦਾ ਆਸੇ ਪਾਸੇ ਜਾਂਦਾ, ਪਰ ਉਹਦੀ ਨਾਭੀ ਵਿੱਚੋਂ ਸੁਗੰਧੀ ਆਉਂਦੀ। ਉਹ ਲੱਭਦਾ ਵੀ ਆ ਕਿੱਥੋਂ ਰਹੀ, ਪਰ ਉਹਦੀ ਨਾਭੀ ਵਿੱਚ ਹੈ, ਪਰ ਉਹ ਭੁੱਲ ਜਾਂਦਾ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ, ਭਟਕਦਾ ਹੈ ਭਰਮ ਦੇ ਵਿੱਚ, ਪਰ ਉਹ ਅੰਦਰੋਂ ਨਹੀਂ ਜਾਣਦਾ ਵੀ ਅਸਲ ਵਿੱਚ ਇਹ ਮੇਰੇ ਅੰਦਰ ਹੀ ਪਈ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਮਹਾਰਾਜ ਜੀ ਕਹਿੰਦੇ ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਅੰਮ੍ਰਿਤ ਤਜ ਰਹੇ ਹਾਂ, ਤਿਆਗ ਰਹੇ ਅੰਮ੍ਰਿਤ ਵੇਲਾ ਨੇਮ ਬੰਦਗੀ ਸਿਮਰਨ, ਬਿਖ ਖਾ ਰਹੇ ਹਾਂ ਨਿੰਦਾ ਅਤੇ ਚੁਗਲੀ ਦਾ ਸਮਾਂ ਵੱਧ ਤੋਂ ਵੱਧ ਕੱਢ ਰਹੇ ਹਾਂ। ਅਤੇ ਸਤਿਗੁਰੂ ਜੀ ਕਹਿੰਦੇ ਕਰਤੇ ਆਪ ਖਵਾਇਆ, ਫਿਰ ਉਹਨਾਂ ਨੂੰ ਖੁਆਰ ਕੀਤਾ ਅਤੇ ਖਵਾਇਆ ਵੀ ਫਿਰ ਕਰਤੇ ਪੁਰਖ ਨੇ, ਕਿਉਂਕਿ ਚੋਣ ਹੀ ਉਹਨਾਂ ਨੇ ਉਸ ਗੱਲ ਦੀ ਕੀਤੀ। ਗੁਰਮੁਖ ਵਿਰਲੇ ਸੋਝੀ ਪਈ, ਕੋਈ ਗੁਰਮੁਖ ਵਿਰਲਾ ਸੀ ਜਿਹਨੂੰ ਜਾਣਕਾਰੀ ਮਿਲੀ, ਸੋਝੀ ਹੋਈ, ਤਿਨ੍ਹਾਂ ਅੰਦਰ ਬ੍ਰਹਮ ਦਿਖਾਇਆ, ਉਹਨਾਂ ਦੇ ਅੰਦਰ ਫਿਰ ਕਰਤੇ ਪੁਰਖ ਨੇ ਬ੍ਰਹਮ ਪ੍ਰਗਟ ਕੀਤਾ। ਅਕਾਲ ਪੁਰਖ ਨੇ ਆਪਣਾ ਆਪਾ ਪ੍ਰਗਟ ਕੀਤਾ, ਜਦੋਂ ਆਪਾ ਪ੍ਰਗਟ ਕੀਤਾ ਫਿਰ ਤਨ ਮਨ ਸ਼ੀਤਲ ਹੋਇਆ। ਕਹਿੰਦੇ ਉਹਨਾਂ ਦਾ ਤਨ ਵੀ, ਉਹਨਾਂ ਦਾ ਮਨ ਵੀ ਸ਼ੀਤਲ ਹੋ ਗਿਆ, ਠੰਡਾ ਹੋ ਗਿਆ। ਰਸਨਾ ਹਰ ਸਾਦ ਆਇਆ, ਰਸਨਾ ਦੇ ਵਿੱਚੋਂ, ਜ਼ਬਾਨ ਦੇ ਵਿੱਚੋਂ ਕਰਤੇ ਪੁਰਖ ਦੇ ਨਾਮ ਦਾ ਸਵਾਦ ਆ ਗਿਆ, ਰਸ ਆ ਗਿਆ। ਅਤੇ ਸਤਿਗੁਰੂ ਜੀ ਕਹਿੰਦੇ ਸਬਦੇ ਹੀ ਨਾਉ ਉਪਜੈ, ਫਿਰ ਬੰਦਗੀ ਸੀ ਨਾ, ਰਸ ਆ ਗਿਆ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਰਸ ਇੰਨਾ ਕੁ ਆ ਗਿਆ ਕਿ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਕਹਿੰਦੇ ਜਦੋਂ ਮੈਂ ਗੁਰੂ ਹੀ ਕਹਿੰਦਾ, ਬਾਕੀ ਦੇ ਛੱਡ ਦਿਓ, ਗੁਰੂ ਹੀ ਕਹਿੰਦਾ ਹਾਂ, ਅਤੇ ਜ਼ੁਬਾਨ ਰਸ ਨਾਲ ਭਰ ਜਾਂਦੀ ਹੈ ਅਤੇ ਅੰਦਰ ਵੀ ਸਮਾਧ ਵਿੱਚ ਚਲਾ ਜਾਂਦਾ। ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਮਹਾਰਾਜ ਕਹਿੰਦੇ ਫਿਰ ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ, ਜ਼ੁਬਾਨ ਨੂੰ ਰਸ ਆ ਗਿਆ, ਸਬਦੇ ਹੀ ਨਾ ਉਪਜੈ, ਸਬਦੇ ਮੇਲ ਮਿਲਾਇਆ। ਸ਼ਬਦ ਰਾਹੀਂ ਹੀ ਨਾਮ ਪ੍ਰਗਟ ਹੋਇਆ, ਸ਼ਬਦ ਨਹੀਂ ਮੇਲ ਮਿਲਾ ਦਿੱਤਾ, ਬਿਨ ਸਬਦੈ ਸਭ ਜਗ ਬਹੁਰਾਨਾ, ਬਿਰਥਾ ਜਨਮ ਗਵਾਇਆ। ਸਤਿਗੁਰੂ ਜੀ ਕਹਿੰਦੇ ਸ਼ਬਦ ਤੋਂ ਬਗੈਰ ਸਾਰਾ ਜਗਤ ਬਹੁਰਾਨਾ ਹੈ, ਅਤੇ ਸਤਿਗੁਰੂ ਕਹਿੰਦੇ ਕਮਲਾ ਹੈ, ਬਿਰਥਾ ਜਨਮ ਗਵਾਇਆ, ਸ਼ਬਦ ਨਾਲ ਸਾਂਝ ਹੈ। ਤੁਸੀਂ ਰੋਜ਼ ਵੇਖੋ
ਤੁਸੀਂ ਤੁਰੇ ਜਾਓ, ਇੱਕ ਬੱਚਾ ਤੁਹਾਨੂੰ ਰੋਜ਼ ਸਤਿ ਸ਼੍ਰੀ ਅਕਾਲ ਆਖੇ, ਛੋਟਾ ਜਿਹਾ 2 ਦਿਨ ਆਖੇ, 3 ਦਿਨ ਆਖੇ, 4 ਦਿਨ ਆਖੇ, 4th-5th day ਫਿਰ ਤੁਸੀਂ ਵੀ ਉਹਦੇ ਕੋਲ ਜਾ ਕੇ ਪੁੱਛ ਲੈਂਦੇ ਵੀ ਤੂੰ ਕਿਹਦਾ ਪੁੱਤਰ ਹੈ, ਕਿੱਥੋਂ ਆਇਆ, ਫਿਰ ਤੁਹਾਡੀ ਸਾਂਝ ਬਣਦੀ, ਤੁਸੀਂ ਰੋਜ਼ ਉਹਦੇ ਨਾਲ ਮਿਲਦੇ। ਮਹਾਰਾਜ ਜੀ ਕਹਿੰਦੇ ਤੂੰ ਗੁਰੂ ਨੂੰ ਆਵਾਜ਼ ਮਾਰ ਇੱਕ ਵਾਰੀ, ਬੁਲਾ ਤਾਂ ਸਹੀ, 1 ਦਿਨ ਨਹੀਂ, 2 ਦਿਨ ਨਹੀਂ, 3rd day ਪੁੱਛ ਲਏਗਾ ਪੁੱਤਰਾ ਵੀ ਕੀ ਚਾਹੀਦਾ ਹੈ। ਜਿਹਨੂੰ ਭਗਤ ਨਾਮਦੇਵ ਸਾਹਿਬ ਜੀ ਕਹਿਣਗੇ ਤੂੰ ਕੁਨ ਰੇ, ਮੈਂ ਜੀ ਨਾਮਾ ਹੋ ਜੀ, ਨਿਰੰਕਾਰ ਪੁੱਛਦਾ ਵੀ ਤੂੰ ਕੌਣ ਹੈ, ਅਤੇ ਭਗਤ ਨਾਮਦੇਵ ਸਿੰਘ ਕਹਿੰਦੇ ਮੈਂ ਜੀ ਨਾਮਾ ਹੋ ਜੀ, ਨਾਮਦੇਵ ਹਾਂ। ਫਿਰ ਇੱਥੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਅਵਸਥਾ ਹੈ ਕਿ ਬਿਨ ਸ਼ਬਦ ਹੈ ਸਭ ਜਗ ਬਹੁਰਾਨਾ, ਬਿਰਥਾ ਜਨਮ ਗਵਾਇਆ, ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਸਤਿਗੁਰੂ ਜੀ ਕਹਿੰਦੇ ਹੈ ਨਾਨਕ ਜੀ ਗੁਰੂ ਦੇ ਸਨਮੁਖ ਹੋ ਕੇ ਪ੍ਰਾਪਤੀ ਕੀਤੀ, ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਇੱਕੋ ਸ਼ਬਦ ਰਾਹੀਂ ਅੰਦਰ ਪ੍ਰਗਟ ਹੁੰਦਾ ਹੈ। ਗੁਰੂ ਦੇ ਸਨਮੁਖ ਹੋ ਕੇ ਪ੍ਰਾਪਤ ਕਰੀਦਾ ਪੌੜੀ, ਸੋ ਹਰ ਪੁਰਖ ਅਗੰਮ ਹੈ। ਮਹਾਰਾਜ ਜੀ ਕਹਿੰਦੇ ਬੜਾ ਡੂੰਘਾ ਹੈ, ਬੇਅੰਤ ਹੈ ਉਹ ਜਿਹੜਾ ਪੁਰਖ ਅਕਾਲ ਪੁਰਖ ਹੈ। ਮਹਾਰਾਜ ਜੀ ਕਹਿੰਦੇ ਕਹੁ ਕਿਤ ਬਿਦ ਪਾਈਏ, ਦੱਸੋ ਕਿਵੇਂ ਪ੍ਰਾਪਤ ਕਰੀਏ, ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਏ। ਕਹਿੰਦੇ ਕਿੱਦਾਂ ਧਿਆਈਏ ਦੱਸੋ ਤੇ ਸਹੀ, ਨਾ ਉਹਦਾ ਰੂਪ ਹੈ, ਨਾ ਰੇਖਾਵਾਂ ਨੇ, ਨਾ ਰੰਗ ਹੈ, ਅਦ੍ਰਿਸ਼ਟ ਹੈ, ਵੇਖਿਆ ਨਹੀਂ ਜਾ ਸਕਦਾ। ਨਿਰੰਕਾਰ ਨਿਰੰਜਨ, ਨਿਰ ਆਕਾਰ ਹੈ ਉਹਦਾ, ਆਕਾਰ ਕੋਈ ਨਹੀਂ, ਨਿਰੰਜਨ ਕਾਲਖ ਤੋਂ ਰਹਿਤ ਹੈ, ਨਿਰਲੇਪ ਹੈ, ਹਰ ਅਗਮ ਡੂੰਘਾ ਹੈ। ਕਿਆ ਕਹਿ ਗੁਣ ਗਾਈਏ, ਕੀ ਆਖੀਏ ਉਹਨੂੰ, ਕੀ ਕਹਿ ਕੇ ਪੁਕਾਰੀਏ। ਮਹਾਰਾਜ ਜੀ ਕਹਿੰਦੇ ਜਿਸ ਆਪ ਬੁਝਾਏ ਆਪ, ਜਿਹਨੂੰ ਉਹ ਆਪਣਾ ਆਪਾ ਆਪ ਬੁਝਾ ਦੇ, ਜਿਸ ਨੂੰ ਤੂੰ ਜਾਣ ਆਏ ਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਮਹਾਰਾਜ ਜੀ ਕਹਿੰਦੇ ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਏ, ਜਿਹਨੂੰ ਉਹ ਆਪਣੇ ਆਪੇ ਦੀ ਬੁਝਾਰਤ ਆਪ ਬੁਝਾ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਸੋ ਹਰ ਮਾਰਗ ਪਾਈਐ, ਗੁਰ ਪੂਰੇ ਵੇਖਾ ਲਿਆ, ਅਸਲ ਵਿੱਚ ਪੂਰੇ ਗੁਰੂ ਨੇ ਵਿਖਾਲ ਦਿੱਤਾ, ਦੱਸ ਦਿੱਤਾ, ਗੁਰ ਸੇਵਾ ਪਾਈਐ। ਮਹਾਰਾਜ ਜੀ ਕਹਿਣਗੇ ਗੁਰੂ ਦੀ ਸੇਵਾ ਦੁਆਰਾ ਪਾਈਐ ਪ੍ਰਾਪਤ ਕਰੀਦਾ, ਗੁਰੂ ਦੀ ਸੇਵਾ ਦੇ ਨਾਲ ਇਹ ਦਾਤ ਮਿਲਦੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਵੀ ਜ਼ਿਕਰ ਕੀਤਾ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਇੱਥੇ ਫਿਰ ਜਿਨ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਬਖਸ਼ਿਸ਼ ਸਾਡੇ ਸਨਮੁਖ ਕਰਦੇ ਹਨ। ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਤਰਸ ਕਰੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਹੈ। ਸਤਿਗੁਰੂ ਮਹਾਰਾਜ ਰਹਿਮਤ ਕਰਨ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿੰਨਾਂ ਦਾ ਹਜ਼ੂਰੀ ਰਾਗੀ ਜਥਾ ਆਪ ਜੀ ਦੇ ਸਨਮੁੱਖ ਕੁਰਬਾਨੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਧ ਸੰਗਤ ਜੀ। ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੇ ਵਿੱਚ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਉਸਾਰਨ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਦਾ ਸਮੇਂ ਦੀ ਸਮਾਪਤੀ ਹੈ ਜੀ। ਅੱਜ ਦੇ ਇਹਨਾਂ ਸਮਾਗਮਾਂ ਦੀ ਸੇਵਾ ਸੇਵਕ ਪਰਿਵਾਰੋਂ ਲਈ ਗਈ, ਜੋ ਕਿ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਪਰਿਵਾਰ ਨੇ ਸਤਿਗੁਰਾਂ ਦੇ ਚਰਨ ਪਰਸੇ ਹਨ। ਸਤਿਗੁਰ ਕਿਰਪਾ ਕਰਨ ਦੁਆਰਾ ਘਰੋਂ ਬੱਚੀ ਨੂੰ ਗੁਰਸਿੱਖੀ ਜੀਵਨ ਦੇ ਨਾਮ ਬਾਣੀ ਦਾਤਾ ਬਖਸ਼ਿਸ਼ ਕਰਨ ਅਤੇ ਸਮੂਹ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ। ਇਹ ਅਰਦਾਸ ਆਪ ਜੀ ਨੇ ਵੀ ਕਰਕੇ ਜਾਣੀ ਸੁਦਾਸਰੇ ਦੇ ਨਿਸ਼ਾ ਪ੍ਰਵਾਨ ਕਰਨੇ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ। ਹੁਣ ਆਪ ਜੀ ਦੇ ਸਨਮੁੱਖ ਬਹੁਤ ਹੀ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਨੂਰ, ਉਹ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨਗੇ। 1 ਵਜੇ ਤੱਕ ਗੁਰਬਾਣੀ ਕੀਰਤਨ ਆਪ ਸਮੂਹ ਸੰਗਤਾਂ ਦੇ ਸਨਮੁੱਖ ਹਾਜ਼ਰੀ ਭਰਨਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉਜੇਤੇ ਸਗਲ ਸਮਗਰੀ, ਤੁਮਰੈ ਸੂਤਰ ਧਾਰੀ, ਤੁਮਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤੁਰ ਕੇ ਬੋਲੋ ਜੀ।

ਸੁਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ

ਯਸ਼ਵੀਰ ਸਿੰਘ ਸੰਧੂ ਤਿਨ੍ਹਾਂ ਦੇ ਪਹਿਲੇ ਜਨਮਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਸਨਮੁੱਖ ਪਿਤਾ ਅਮਰਜੀਤ ਸਿੰਘ ਸੰਧੂ, ਬੀਬੀ ਤਨਵੀਰ ਕੌਰ ਸੰਧੂ ਸਤਿਗੁਰੂ ਸਮੂਹ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਪਾਤਸ਼ਾਹ ਦੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਪਰੰਤ ਗੁਰਸ਼ਬਦ ਵਿਚਾਰਾਂ ਹੋਈਆਂ, ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਹੋਈ, ਗੁਰਬਾਣੀ ਕੀਰਤਨ ਹੋਏ, ਸਤਿਗੁਰੂ ਦੀ ਉਹ 6 ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕਿਰਪਾ ਕਰਨੀ, ਬੱਚੇ ਜਸ਼ਵੀਰ ਸਿੰਘ ਨੂੰ ਆਪਣੇ ਦਰੋਂ ਘਰੋਂ ਤੰਦਰੁਸਤੀ, ਚੜ੍ਹਦੀ ਕਲਾ, ਲਮੇਰੀ ਆਰਜ਼ਾ ਦੀਆਂ ਦਾਤਾਂ, ਚੰਗੇ ਸੰਸਕਾਰ ਬਖਸ਼ਿਸ਼ ਕਰਨੇ, ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ ਹੈ, ਪਾਤਸ਼ਾਹ ਦੀ ਦਰ ਪ੍ਰਵਾਨ ਹੋਵੇ, ਕਿਰਪਾਲਤਾ ਕਰਨੀ ਪਾਤਸ਼ਾਹ ਦੀ, ਉਹ ਸ਼ੁੱਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸੁਖਦੀਪ ਸਿੰਘ, ਬੀਬੀ ਰਵਿੰਦਰ ਕੌਰ ਜੀ ਵੱਲੋਂ ਆਪਣੇ ਬੱਚੇ ਹਰਸ਼ਦੀਪ ਸਿੰਘ ਦੇ ਸੰਯੋਗਾਂ ਸੰਬੰਧੀ, ਆਪ ਸਤਿਗੁਰੂ ਸਾਹਿਬ ਜੀ ਆਪਣੇ ਬੱਚੇ ਹਰਸ਼ਦੀਪ ਸਿੰਘ, ਸੰਜੋਤ ਕੌਰ, ਮਨਪ੍ਰੀਤ ਕੌਰ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਕਿਰਪਾਲਤਾ ਕਰਨੀ, ਤਿੰਨਾਂ ਬੱਚਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਗੁਰਸਿੱਖੀ, ਸਿਦਕ, ਭਰੋਸਾ, ਨਾਮਦਾਨ, ਇਸ਼ਨਾਨ ਬਖਸ਼ਣਾ। ਆਪ ਜੀ ਦੇ ਹਜ਼ੂਰ ਪਿਛਲੇ 1 ਹਫ਼ਤੇ ਤੋਂ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਨੇਮੀ ਅਤੇ ਪ੍ਰੇਮੀ ਕੀਰਤਨੀਏ ਭਾਈ ਕਮਲਜੀਤ ਸਿੰਘ ਜੀ ਨੂਰ ਹਾਜ਼ਰੀ ਭਰ ਰਹੇ ਸਨ। ਸਤਿਗੁਰੂ ਗੁਰਬਾਣੀ ਕੀਰਤਨ ਕਰਦਿਆਂ ਹਾਜ਼ਰੀਆਂ ਭਰਦਿਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਤੰਦਰੁਸਤੀਆਂ ਚੜ੍ਹਦੀਆਂ ਕਲਾ ਪੰਥਕ ਸੇਵਾਵਾਂ ਬਖਸ਼ਿਸ਼ ਕਰਨੀਆਂ, ਕੜਾਹ ਪ੍ਰਸ਼ਾਦੀ ਦੀ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸੁੰਦਰ ਪੁਸ਼ਾਕੇ ਹਾਜ਼ਰ ਨੇ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਪਾਈ ਕਰਮ ਲਿਖਨ ਤੈ ਪਾਈਐ ਇਹੋ ਰੁੱਤ ਸੁਹਾਈ ਵਣ ਤ੍ਰਿਣ ਤ੍ਰੇ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨਾਮ ਧਾਈ ਸੋ ਕਹੋ ਤਲ ਗੁਰ ਸੇਵੀ ਅਹਿਨਿਸ ਸਹਿਜ ਸੁਭਾਈ ਨਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖੁਸੰਦੀ ਮੂਰ ਅਰਸੋਂ ਪੁਰਸੋਂ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਨੂਰ ਇਹਨਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਨੇ ਲਗਾਤਾਰ 3 ਦਿਨ ਤੋਂ ਇਸ ਗੁਰਘਰ ਦੇ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਸੋ ਅੱਜ ਇਹਨਾਂ ਦਾ ਦੁਪਹਿਰ ਦਾ ਦੀਵਾਨ ਆਖਰੀ ਦੀਵਾਨ ਸੀ। ਸੋ ਮੈਂ ਬੇਨਤੀ ਕਰਾਂ ਗੁਰਦੁਆਰਾ ਸਾਹਿਬ ਦੇ ਸਮੂਹ ਮੈਂਬਰ ਸਾਹਿਬਾਨ ਜਿੰਨੇ ਵੀ ਦਰਬਾਰ ਹਾਲ ਦੇ ਵਿੱਚ ਬਿਰਾਜਮਾਨ ਨੇ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਕਵਲਜੀਤ ਸਿੰਘ ਜੀ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਦੇਣ ਦੀ ਕਿਰਪਾਲਤਾ ਕਰਨ ਜੀ। ਸੋ ਸਾਰੀਆਂ ਸੰਗਤਾਂ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਇਆ ਜੀ। ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਨਾਲ ਹੀ ਭਾਈ ਸਾਹਿਬ ਜੀ ਭਾਈ ਕਵਲਜੀਤ ਸਿੰਘ ਜੀ ਆ ਜਾਓ ਭਾਈ ਸਾਹਿਬ।

ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਉਹਨਾਂ ਦਾ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਕਰਦੀਆਂ ਕੀਰਤਨ ਦੀਆਂ ਸੇਵਾਵਾਂ ਲੈਂਦੇ ਰਹਿਣ। ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 7 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ

ਸਹਿ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਉਸ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵੀ ਸਜਣਗੇ ਅਤੇ 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 30 ਅਗਸਤ ਦਿਨ ਐਤਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸੋ ਜ਼ਰੂਰੀ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਇਹ ਹੈ ਕਿ 11 ਤਰੀਕ ਨੂੰ ਆਸਟ੍ਰੇਲੀਆ ਦੀ ਜਨਗਣਤਾ ਆਸਟ੍ਰੇਲੀਅਨ ਮਰਦਮਸ਼ੁਮਾਰੀ 2026 ਹੋਣ ਜਾ ਰਹੀ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਦੋਂ ਆਪ ਜੀ ਸੈਂਸਸ ਭਰੋਗੇ ਤਾਂ ਭਾਸ਼ਾ ਲੈਂਗੁਏਜ ਸਪੋਕਨ ਐਟ ਹੋਮ ਦੇ ਵਿੱਚ ਪੰਜਾਬੀ ਜ਼ਰੂਰ ਦਰਜ ਕਰੋ ਅਤੇ 23 ਨੰਬਰ ਕੌਲਮ ਦੇ ਵਿੱਚ ਵੰਸ਼ ਮੂਲ ਦੇ ਵਿੱਚ ਸਿੱਖ ਅਤੇ ਪੰਜਾਬੀ ਜ਼ਰੂਰ ਲਿਖੋ। 24 ਨੰਬਰ ਕੌਲਮ ਦੇ ਵਿੱਚ ਰਿਲੀਜਨ ਧਰਮ ਦੇ ਵਿੱਚ ਸਿੱਖਇਜ਼ਮ ਜ਼ਰੂਰ ਦਰਜ ਕਰੋ ਕਿਉਂਕਿ ਇਹ ਸਾਡੀ ਕੌਮ ਦੀ ਸਹੀ ਗਿਣਤੀ ਅਤੇ ਪਹਿਚਾਣ ਨੂੰ ਦਰਸਾਉਣ ਦੇ ਲਈ ਬਹੁਤ ਮਹੱਤਵਪੂਰਨ ਹੈ। ਸੋ ਜਿੰਨੀ ਸਹੀ ਗਿਣਤੀ ਹੋਵੇਗੀ ਉਨੀ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਮਿਲੇਗੀ। ਸੋ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਪਰਿਵਾਰ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੋ ਅਤੇ ਸੈਂਸਸ ਭਰਨ ਸਮੇਂ ਇਹਨਾਂ ਗੱਲਾਂ ਦਾ ਜੋ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਬੇਨਤੀ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੇਖੇ ਮੈਂ ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਵੱਲੋਂ ਬੇਟਾ ਯਸ਼ਵੀਰ ਸਿੰਘ ਸੰਧੂ ਦੇ ਪਹਿਲੇ ਜਨਮਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਸਮੂਹ ਪਰਿਵਾਰ ਸਰਦਾਰ ਅਮਰਜੀਤ ਸਿੰਘ ਜੀ ਸੰਧੂ, ਮਾਤਾ ਤਨਵੀਰ ਕੌਰ ਸੰਧੂ ਸਮੁੱਚੇ ਪਰਿਵਾਰ ਵੱਲੋਂ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚੇ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਮਾਤਾ ਪਿਤਾ ਦੇ ਆਗਿਆ ਕਰੇ ਬਣਾਉਣ। ਸਮੂਹ ਪਰਿਵਾਰ ਵੱਲੋਂ, ਸੰਧੂ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੇਖੇ ਮਾਂ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਵਿਸੰਭਰ, ਏਕੈ ਨਾਮ ਜਪਤ ਅਗਣਤ ਅਨੇਕੈ। ਵੇਦ ਪ੍ਰਾਣ ਸਿਮਰ ਸੁਧਾਕਿਰ ਕਿਨੇ, ਰਾਮ ਨਾਮ ਕੇ ਅਖਰ ਕਿਨਕਾ। ਏਕ ਜਿਹ ਜੀਵ ਸਾਵੈ ਤਾਂ ਕੀ ਮਹਿ ਮੰਗਣੀ ਨਾਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਨਾਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਭਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੂਖ ਵਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਨੇਰੇ। ਸ਼ਾਂਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਏ ਚਲਾਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਯਾ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਹਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀਤ ਨ ਭਾਈ, ਮਾਨੂ ਹਾਂ ਨਾਮ ਤੇਰੇ ਸੰਗ ਸਹਾਈ। ਜਹਿ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਰੋਰੀ ਬੰਧ ਨ ਪਰੇ, ਹਰ ਕਾ ਨਾਮ ਜਪਤ ਨਿਸਤਰੇ। ਅਨਕ ਮਾਇਆ ਰੰਗ ਤਿਕ ਨਾ ਬੁਝਾਵੇ, ਹਰ ਕਾ ਨਾਮ ਜਪਤ ਆਗਾਵੇ। ਜਿਹ ਮਾਰਗ ਇਹ ਜਾਤ ਕੇਲਾ, ਤੈ ਹਰ ਨਾਮ ਸੰਗ ਹੋਤ ਸੋਹੇਲਾ। ਐਸਾ ਨਾ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਘਨ ਜਿਆਇ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੇ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸ਼ਰਾਮ। ਹੋ ਮੈਲਾ ਮਲ ਕਵੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਕੋਵੈ।
ऐसा नाम जपो मन रंग, नानक पाइए साध के संग, जह मार के गने जाए न कोसा, हर का नाम हुआ संग तोसा। जय पेंड में अंध गवारा, हर का नाम संग जियारा, जहाँ पंथ तेरा को ना सियानू, हर का नाम तह नाल पचानू। जह महा प्यान तपत बौ काम, तय हर के नाम की तुम उपर शाम, जह तेरे का मन तुज कर कह, तह नानक हर हर अमृत बर कह। भक्त जना की वर्तन नाम, संत जना कै मन विश्राम, हर का नाम दास की ओट, हर कै नाम उदरे जन कोट, हर जस करत संत दिन रात, हर हर औकत साथ कमात। हर जन कै हर नाम निधान, पार ब्रह्म जन की नो दान, मन तन रंग रते रंगे कै, नानक जन कै बिरत विवेकै। हर का नाम जन को मुक्त जुगत, हर कै नाम जन को त्रिपत भुगत, हर का नाम जन का रूप रंग, हर नाम जपत कब परे ना भंग। हर का नाम जन की बड़ियाई, हर कै नाम जन शोभा पाई, हर का नाम जन को भोग जोग, हर नाम जपत कछ नाही वियोग। जन राता हर नाम की सेवा, नानक पूजय हर हर देवा, हर हर जन कै मालक जीना, हर धन जन को आ प्रभ दीना। हर हर जन कै ओट स्थानी, हर प्रताप जन अवर न जानी, ओत पोत जन हर रस राते, सुन समाध नाम रस माते। आठ पहर जन हर हर जपै, हर का भगत प्रगट नहीं छपै, हर की भगत मुक्त बौ करै, नानक जन संकेते तरै। पार जाते हर को नाम, काम तेन हर हर गुण गाम, सब ते उत्तम हर की कथा, नाम सुनत दद दुख लथा। नाम की महिमा संत रिद बसै, संत प्रताप दुरत सब नसै, संत का संग बड़ भागी पाइए, संत की सेवा नाम ते आइए। नाम तुल कश अवर न होए, नानक गुरमुख नाम पावे जन कोए सलोक। बहु शास्त्र बहु सिमरती पेखे, सर्ब टंडोल पूजस नाही हर हरे, नानक नाम अमोल अष्टपदी। जाप ताप ज्ञान सब ध्यान, खट शास्त्र सिमरत बख्यान, जोग व्यास कर्म धर्म किरिया, सगल त्याग बन मध्य फिरिया। अनेक प्रकार किए बहु जतना, पुन दान हो मैं बर्तना, सिर कटाए हो मैं काराती, बर्तनेम करे बहु भाती। नहीं तुल राम नाम विचार, नानक गुरमुख नाम जपी एक बार, नौ खंड पृथ्वी फिरै चिर जीवै, महा उदास बिसर थीवै। अगन माहे होमत प्राण, कनक अशुभ है वर भूमदान, न्यौली कर्म करे बवासन, जैन मार्ग संजमत साधन। निमख निमक सी कटावे, द्वापी हो मैल न जावे, हर के नाम समसर कश नाहे, नानक गुरमुख नाम जपत गत पाहे। मन कामना तीर दे छुटै, गर्भ गमाना मन ते हुटै, सोच करे दिन सर रात, मन की मैल न तन ते जात। इस देह को बहु साधना करे, मन ते कभू न विख्या टरे, जल धोवे बहु देह अनीत, शुद्ध का होय काची पीत। मन हर के नाम की महिमा ऊच, नानक नाम उदरे पतित बहमूच, बहुत सियाणप जम का भौ व्यापै। अनक जतन कर तिशना त्रापै, भेख अनेक अगन नहीं बूझै, कोट उपाव दर गह नहीं सीजै। छूटस नाही ओब प्याल, मोहे व्यापै माया जाल, आवर करतूत सगली जम डानै, गोविंद भजन बिन तिल नहीं मानै। हर का नाम जपत दुख जाए, नानक बोलै सह सभाए, चार पदार्थ जे को मांगै, साजना की सेवा लागै। जे को अपना दुख मिटावै, हर हर नाम हृदय सदगावै, जे को अपनी शोभा लोरै, सा संगे होमै शोरै। जे को जन्म मरण ते डरै, साध जना की सरनी परै, जिस जन को प्रभ दर्श प्यासा, नानक ता कै बल बल जासा। सगल पुरख में पुरख प्रधान, साध संग जाका मिटै अभिमान, आपस को जो जाने नीचा, सो गनिए सब ते उच्चा। जाका मन होए सगल किरीना, हर हर नाम दिन घट घट चीना, मन अपने ते बुरा मिटाना, पेखे सगल सिष्ट साजना। सुख दुख जन साम दिशतेता, नानक पाप नहीं लेपा, निर्धन को धन तेरो नाउ, निधावे को नाउ तेरा थाउ। निमाने को प्रभ तेरो मान, सगल कटाको देवो दान, करन करावन हार स्वामी, सगल कटाके अंतर जामी। अपनी गतमित जानो आपे, आपन संगा प्रभ राते, तुमरी उस्त तुम ते होए, नानक अवर ना जान सकोए।
ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜਹਿ ਕਟ ਵਸੈ ਹਰ ਨਾਮ ਸਲੋਕ, ਨਿਰਗੁਣਿਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਸਤਾਨੀ, ਜਿਨ ਤੂੰ ਸਾ ਸਵਾਰ ਸ਼ਿੰਗਾਰਿਆ, ਗਰ ਬਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਾਜੋ ਬਨ ਭੋਜਨ ਸੁਖ ਸੂਦ, ਬਿਰਧ ਪਿਆਉ ਪ੍ਰਸਾਦ ਸੈਨ ਮੁਖ ਪਿਆਉ, ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀ ਜੈ, ਜਿਹੇ ਪ੍ਰਸਾਦ ਤਰ ਉੱਪਰ ਸੁਖ ਬਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ, ਜਿਹੇ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪਵਨ ਪਾਵ ਕਮੁੱਲਾ, ਜਿਹੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਤ ਬਸਾ, ਦੀਨੇ ਹਸਤ ਪਾਵ ਕਰ ਨਿਤ ਰਸਨਾ, ਦਿਸੈ ਤਿਆਗ ਅਵਰ ਸੰਗਰਚਨਾ, ਐਸੇ ਦੁੱਖ ਮੂੜ ਅੰਧ ਵਿਆਪੈ, ਨਾਨਕ ਕਾਢ ਲਿਓ ਪ੍ਰਭ ਆਪੇ, ਆਦਿ ਅੰਤ ਜੋ ਰੱਖਣ ਹਾਰ, ਤਿਸ ਸਿਉ ਪ੍ਰੀਤ ਨਾ ਕਰੇ ਗਵਾਰ, ਜਾਂ ਕੀ ਸੇਵਾ ਨਵ ਨਿਧ ਪਾਵੈ, ਤਾਂ ਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਤ ਸਦਾ ਹਜੂਰੇ, ਤਾਂ ਕੁੰਦਾ ਜਨ ਦੂਰੇ, ਜਾਂ ਕੀ ਟਹਿਲ ਪਾਵੇ ਦਰਗਾਹ ਮਾਨਤ ਸਹਿਬ, ਸਾਰੇ ਮੁਗਦ ਜਾਨ ਸਦਾ ਸਦਾ ਭੁੱਲਣ ਹਾਰ, ਨਾਨਕ ਰੱਖਣ ਹਾਰ ਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਚੜਨਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਤੋਏ, ਗਰਦ ਵਿਪਰੀਤ ਭਸਮ ਸੰਗ ਹੋਏ, ਆਨੰਦ ਕੂਪ ਮੈਂ ਪਤਿਤ ਬਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ ਨਾਹੀ ਕਛੁ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸੁਆਗਲ, ਪਾਤਰ ਕੈਸੇ ਤਰੇ ਤਾ, ਜਾਂ ਕੇ ਅੰਤਰ ਵਸੇ ਪ੍ਰਭ ਆਪ, ਨਾਨਕ ਤੇ ਜਾਂ ਸਹਿ ਸਮਾਤ, ਸੁਨਣ ਦਾ ਕੈਸੇ ਮਾਰਗ ਪਾਵੇ, ਕਰ ਗੇ ਲਿਹੋੜ ਨਿਭਾਵੇ, ਕਹਾਂ ਬੁਝਾਰਤ ਬੂਝੇ ਡੋਰਾ, ਨਿਸਕਈਏ ਤੋ ਸਮਝੇ ਭੋਰਾ, ਕਹਾਂ ਵਿਸਨ ਪਦ ਗਾਵੇ ਗੁੰਗ, ਜਤਨ ਕਰੇ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਆ ਸੁਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਓ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੇ ਪ੍ਰਤੀਤ, ਕਾਲ ਨਾ ਵੈ ਮੂੜੇ ਚੀਤ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਇਆਹੂ ਜੁਗਤ ਬਿਹਾਨੇ, ਕਈ ਜਨਮ ਨਾਨਕ ਰੱਖ ਲਿਓ ਆਪਨ ਕਰ ਕਰਮ, ਤੂੰ ਠਾਕਰ ਤੁਮ ਪਏ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋਕ ਹਨੇਰੇ, ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤਮਿਤ ਤੂੰ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਅਨ ਸੁਆਏ, ਨਾਨਕ ਕਹੂੰ ਨਾ ਸੀ ਜਈ, ਬਿਨਾਂ ਮੈਂ ਪਤ ਜਾਏ ਅਸ਼ਟਪਦੀ, ਦਸ ਵਸਤੂ ਲੈ ਪਾਛੈ ਪਾਵੇ, ਇੱਕ ਬਸ ਕਾਰਨ ਬੇਕੋਟ ਗਵਾਵੇ, ਏਕ ਭੀ ਨਾ ਦੇ ਦਸ ਪੀਰ ਲੈ, ਤੋ ਮੂੜਾ ਕਹੋ ਕਾਂ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀ ਜੈ ਸਦ ਨਮਸਕਾਰਾ, ਜਾਂ ਕੈ ਮਨ ਲਾਗਾ ਭਰਾ ਮੀਠਾ, ਸਰਬ ਸੁਖ ਦਾਹੂ ਮਨ ਮੁੱਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਤੋਕ ਨਾਨਕ ਤਿਨ ਪਾਇਆ, ਗੰਤ ਛਾਪਨੀ ਦੇ ਰਾਸ, ਘਾਤ ਭੀਤ ਵਰਤੇ ਅਨੰਦੋ ਉਲਾਸ, ਆਪਣੀ ਮਾਨ ਕਛ ਬੌਰ ਛਾਲੇ, ਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਕੋਵੈ, ਬਹੁਤ ਉਸਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ, ਮਾਥੇ ਉਸਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਬਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਕ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨ ਸਹਿਉ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਪਟ ਰਿਓ ਤੇ ਅੰਧ ਅੰਧਾਰ, ਬਟਾਓ ਸਿਉਂ ਜੋ ਲਾਵੇ, ਨਹਿ ਤਾਂ ਕੋ ਹਾਥ ਨਾ ਵਹਿ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾ

ਨਹੀਂ ਪਰ ਪਕਾਰਾ ਮਿਥਿਆ ਬਾਸ ਰੀਤ ਪਕਾਰਾ ਬਿਨ ਬੂਜੈ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਚੀ ਆਰਜਾ ਸਾਚ ਬਿਨਾ ਕਹਿ ਹੋਵ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁਖਾਵ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੈ ਨਿਰਾਰਥ ਦਾਮ ਧਨ ਧਨ ਤੇਜਾਂ ਜੈ ਘਟ ਵਸਿਓ ਹਰਨਾਉ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡਲਾਵਤ ਜਾਣਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਹੂੰ ਭੀਨ ਅਵਰ ਉਪਦੇਸੈ ਆਪ ਨ ਕਰੇ ਆਪਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੂੰ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਪ ਰਬ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆ ਪਾਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਚਰਨ ਸਗਲ ਤੇ ਰਹਿਤ ਸਭ ਕਹ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤੁਰੰਤ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਅਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਤਵਰ ਲਵਾਵੈ ਜਿਹ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕਉ ਮਾਨੈ ਮੁਕ ਤਾਂ ਕਉ ਜਸ ਰਸਨ ਮਕਾਨੈ ਜੇ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗੈ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲੈ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸ਼ਭ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਏ ਜੋ ਇੱਕ ਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਰੂਪ ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਨੇ ਕਰਨਾ ਜਿਹ ਪ੍ਰਸਾਦ ਪੇਖਿਆ ਬਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿ ਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚਲਹਿ ਜਿਹ ਪ੍ਰਸਾਦ ਸੰਪੂਰਨ ਪਰ ਹੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿ ਸਮਾਵੈ ਸਾ ਪ੍ਰਭ ਤਿਆਗ ਵਰਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁੰਦਾ ਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇ ਸਾਜਰੇ ਮਨ ਮੇਰੇ ਤੂੰ ਤਾਂ ਸਿਉਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਿਛੂ ਨਾ ਕਿਨਹੂੰ ਲਿਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕ ਕਿਨ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ ਸੁਨਮਿਤਾ ਨਾਨਕ ਬਿਨਵੰਤਾ ਸਾਧ ਜਨਾਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖੂਜਲ ਹੋਤ ਸਾਧ ਸੰਗ ਮੁਲ ਸਗਲੀ ਕੋਤ ਸਾਧ ਕੈ ਸੰਗ ਮਿਟੈ ਵਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਕੈ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ

0: ਨਾਮ ਰਤਨ, ਸਾਧ ਕੇ ਸੰਗੇ ਕੂਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ, ਨਾਨਕ ਸਾਧ ਕੀ ਸ਼ੋਭਾ ਪਰਾ ਮਾਏ ਸਮਾਨੀ। ਸਾਧ ਕੇ ਸੰਗ ਅਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ। ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ। ਸਾਧ ਕੇ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਸਿਤ ਮਨ ਪਾਵੈ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਾ ਮੀਰ, ਸਾਧੂ ਕੈ ਸਾ ਮਹਾਪਨੀਤ। ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ। ਸਾਧ ਕੇ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ। ਸਾਧ ਕੇ ਸੰਗ ਨਹੀਂ ਹੋ ਤਾਪ, ਸਾਧ ਕੇ ਸੰਗ ਤਜੇ ਸਾ ਬਾਪ। ਆਪੇ ਜਾਨੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨਾਈ। ਸਾਧ ਕੇ ਸੰਗ ਨਾ ਕਬਹੂੰ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੈ ਸੰਗ ਜਰ ਸਹਿ। ਸਾਧ ਕੇ ਸੰਗ ਬਸੇ ਤਾਨੂ ਚੇ, ਸਾਧੂ ਕੈ ਸਾ ਮਹਿਲ ਪਹੁੰਚੇ। ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਵ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧ ਕੇ ਸੰਗ ਕਲੂਕਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ। ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਮਿਸ਼ਰਤ ਹਰ ਮੇਲਾ। ਜੋ ਇੱਛੈ ਸੋਈ ਪਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਕੁਦਰੈ ਸਾਧ ਸੁਮਰਸੈ। ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਕੇ ਸੰਗ ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੇ ਸੰਗ ਲੱਗੇ ਭਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡਿਠਾ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਸਾਧ ਕੀ ਸ਼ੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ, ਸੋਏ ਅਵਰ ਨਾ ਪੇਖੇ ਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜਰਾਂ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਵਸੋਦਾ, ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗਨਾਉ, ਨਾਨਕ ਜਿਉਂ ਪਾਵਕ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਾਰੂ ਪਰ ਆਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ। ਬ੍ਰਹਮ ਗਿਆਨੀ ਉਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕਿਰੇਨਾ, ਆਤਮ ਰਸ ਬ੍ਰਹਮ ਗਿਆਨੀ ਚੇਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕੋ ਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਹਾ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਪਲ ਭਲਾ। ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ। ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮੁੱਧ ਤਿਆਗਤ। ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਗੇਤਾ। ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ब्रह्म ज्ञानी का दर्श बड़ भागी पाइए, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आ परमेश्वर। ब्रह्म ज्ञानी की कीमत ना है, ब्रह्म ज्ञानी का सगल मन माहे, ब्रह्म ज्ञानी का कौन जाने भेद, ब्रह्म ज्ञानी को सदा देस। ब्रह्म ज्ञानी का कथया ना जाए अधाकर, ब्रह्म ज्ञानी सर्व का ठाकुर, ब्रह्म ज्ञानी कीमत कौन बखाने, ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब श्रेष्ठ का करता, ब्रह्म ज्ञानी सद जीवे नहीं मरता। ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल कार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक। और तारे जो अंतरनाम, सर्व में पेख है भगवान, निमुख निमुख ठाकुर नमस्कार है, नानक ओ अपरस सगल निस्तार है अष्टपदी। मिथ्या नाही रसना परस, मन में प्रीत निरंजन दर्श, पर तरिया रूप न पेखे नेत्र, साध की टहल संत संग हेत। करन न सुने काहू की निंदा, सब ते जाने आपस को मंदा, गुर प्रसाद विख्या पर हरे, मन की भाषना मन ते टरे। इंद्रिय जित पंच दोख ते रहत, नानक गुट मधे को ऐसा परस, बैसनु सो जिस ऊपर सो प्रसन्न, बिसन की माया ते हुए भिन्न। कर्म करत होवे नह कर्म, तिस वैसनु का निर्मल धर्म, काहू फल की इच्छा नहीं बाचै, केवल भगत कीर्तन संग राचै। मन तन अंतर सिमरन गोपाल, सब उपर होवत कृपाल, आप दृढ़ अबरा नाम जपावै, नानक हो वैसनु परम गत पावै। भगवती भगवंत भगत का रंग, सगल त्यागै दुष्ट का संग, मन ते बिनसै सगला भरम कर, पूजै सगल पार ब्रह्म। साध सग पापा मल को वै, तिस भगवती की मत उत्तम हो वै, भगवंत की टहल करे नित नीत, मन तन अर्पै बिसन प्रीत। हर के चरण हृदय बसावै, नानक ऐसा भगवती भगवंत को पावै, सो पंड जो मन प्रबोधै, राम नाम आत्म सोदै, राम नाम सारस पीवै, उस पंडित कै उपदेश जग जीवै। हर की कथा हृदय बसावै, सो पंडित फिर जो नावै, वेद प्राण सिमरत बूझै, मूल सोखम मैं जाने असूल। चौवरणा को देव देश, नानक उस पंडित को सदा देश, बीज मंत्र सर्व को ज्ञान, चौवरणा में जपे को नाम, जो जो जपे तिसकी गत होए, साध संग पावे जन कोए, कर कृपा अंतर उधारे, पश प्रेत मुग्ध पात्र को तारे। सर्व रोका औखद नाम, कल्याण रूप मंगल गुण गाम, काहू जुगत किते ना पाइए धर्म, नानक तिस मिले जिस लिखिया तुर कर्म। जिसकै मन पार राम का निवास, तिसका नाम सत रामदास, आत्म राम तिस नदरी आया, दास दसंदन भय तिन पाया। सदा निकट निकट हर जान, सो दास दर गए परवान, अपने दास को आप कृपा करे, तिस दास को सब सो जी परै। सगल संग आत्म उदास, ऐसी जुगत नानक रामदास, प्रभ की आगे आत्म हितावै, जीवन मुक्त सऊ कहावै। तैसा हरक तैसा उस सोग, सदा अनंत है नाही वियोग, तैसा स्वर्ण तैसी उस माटी, तैसा अमृत तैसी बिखाटी, तैसा मान तैसा अभिमान, तैसा रंग तैसा राजान, जो वरताए साई जुगत नानक को पुरख कहिए जीवन मुक्त। पार ब्रह्म के सगले ठाओ, जित जित घर राखे तैसा तिन नाओ, आपे करण करावण जोग, प्रभावे सोई पुन होग। पसरियो आप होए अनंत रंग, लखे न जाए पार ब्रह्म के रंग, जैसी मत दे तैसा प्रगास, पार ब्रह्म करता विनाश। सदा सदा सदा दयाल, सिमर सिमर नानक पै निहाल सलोक। उस्तत करे अनेक जन अंत न पारावार, नानक रचना प्रभ रची, बहुविध अनक प्रकार अष्टपदी। कई कोट आचार विहारी, कई कोट अष्टपदी, कई कोट होए पुजारी, कई कोट आचार बिहारी, कई कोट भय तीर्थवासी, कई कोट बन ब्रह्मे उदासी, कई कोट वेद के स्रोते, कई कोट तपीसर होते, कई कोट आत्म ध्यान धारे, कई कोट कब का विचारे, ਕਈ ਕੋਟ ਨਵ ਤਨ ਨਾਮ ਧਿਆਵੈ, ਨਾਨਕ ਕਰਤੇ ਕੰਤ ਨਾ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁੱਖ ਨ ਕਰੈ। ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰ ਦੇਸ ਭਰਮਾਏ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਕ ਨਿਪਜਾਏ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ। ਕਈ ਕੋਟ ਸਸਿਅ ਸੂਰ ਨਿਕੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੋਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਖਤ, ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸਤ। ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਰੀਬ ਮੇਰ ਸਵਰਨ ਥੀਵੇ। ਕਈ ਕੋਟ ਜਖਿਰ ਕਿਨਰ ਪਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ। ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਿਹਾ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਕਈ ਕੋਟ ਜਨਮੈ ਜੀਵੈ ਮਰੇ, ਕਈ ਕੋਟ ਬਹੁ ਜੂਨੀ ਫਿਰੈ। ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਤੱਕ ਪਾਏ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਜੈ ਜੈ ਭਾਣਾ ਤੈ ਤੈ ਰਾਖੈ, ਨਾਨਕ ਸਭ ਕੁਛ ਪ੍ਰਭ ਕੈ ਹੱਥ ਹੈ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼। ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਇੱਕ ਓਂਕਾਰ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਾਪਤੇ ਹੋਏ ਪ੍ਰਭ ਮਾਇ ਸਮਾਤ। ਤਾਂ ਕਾਂਤ ਨਾ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ। ਕਈ ਕੋਟ ਨਾਮ ਰਸ ਪੀਵੈ, ਅਮਰ ਪਏ ਸਤ ਸਦ ਹੀ ਜੀਵੈ। ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿ ਸਮਾਵੈ। ਆਪਣੇ ਜਨ ਕੋ ਸਾ ਸਾ ਸਮਾਰੈ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਜਲ ਥਲ ਮਹੀ ਅਲ ਸੋਏ। ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ, ਜੋ ਤਿਸ ਪਾਵੈ ਸੋਈ ਹੋਗ। ਖਿਨਮੈ ਥਾਪੁ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੈ ਧਾਰ ਆ ਧਾਰ ਹਰਾ ਹਾਵੈ, ਹੁਕਮੈ ਉਪਜੈ ਹੁਕਮ ਸਮਾਵੈ। ਹੁਕਮੈ ਊਚ ਨੀਚ ਵਿਹਾਰ, ਹੁਕਮੈ ਅਨਕ ਰੰਗ ਪ੍ਰਕਾਰ। ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਮੈਂ ਰਿਹਾ ਸਮਾਈ। ਪ੍ਰਭ ਭਾਵੈ ਮਨ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਦਰਾਵੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਪ੍ਰਭ ਭਾਵੈ ਤਾਂ ਪਤ ਉਦਾਰੈ, ਆਪ ਕਰੇ ਆਪਨ ਵਿਚਾਰੈ। ਦੋਹਾਂ ਸਿਰਿਆਂ ਕਾ ਆਪ ਸਵਾਮੀ, ਕੇਲੈ ਵਿਕਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਕਉ ਮਾਨੁਕ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸਕੇ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਵੇਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ। ਪਰ ਮੈਂ ਭੁੱਲਾ ਦਹਿ ਦਸਤਾਵੈ, ਨਿਮਕ ਮਾਏ ਚਾਰ ਕੁੰਡ ਫਿਰਿਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜਨ ਨਾ ਮਿਲੈ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਸ। ਜਾਂ ਕਾ ਦ੍ਰਿਸ਼ਟ ਕਛੂ ਨਾਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਜਾਂ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਗਨੇ ਜਗਦੀਸ਼। ਜੀਓ ਪਿੰਡ ਸਭ ਤਿਸ ਕੀ ਰਾਸ, ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਣਾਈ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਆਗਿਆਕਾਰੀ ਵਪਰਾ ਜੀਓ, ਜੋ ਤਿਸ ਭਾਵੈ ਸੋਈ ਪੰਥੀਓ। ਕਬਹੂ ਊਚ ਨੀਚ ਮੈਂ ਵਸੈ, ਕਬਹੂ ਸੋਗ ਹਰਖ ਰੰਗ ਹੱਸੈ। ਕਬਹੂ ਨਿੰਦ ਚਿੰਦ ਵਿਹਾਰ, ਕਬਹੂ ਉਵ ਆਕਾਸ਼ ਪਿਆਲ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਣਹਾਰ। कबहू नृत्य करे भभात, कबहू सोए रह दिन रात, कबहू महाक्रोध विकराल, कबहू सर्व की हो त्रिवाल, कबहू होए बहे बड़ राजा, कबहू भिखारी नीच का साजा, कबहू अब कीर्त में आवे, कबहू भला भला कहावे, ज्यो प्रभ राखे तिव ही रहे, गुरप्रसाद नानक सच कहे, कबहू होए पंडित करे बख्यान, कबहू मोन तारी लावे ध्यान, कबहू तट तीर्थ इशनान, कबहू सिद्ध साधक मुख ज्ञान, कबहू कीट हस्त पतंग होए जिया, अनक जोन भरमै परमिया, नाना रूप ज्यों स्वंगी दुखावे, ज्यो प्रभ पावै तिवै नचावै, ज्यो तिस भावै सोई होए, नानक दूजा या वरना कोए, कबहू सात संगत ए पावै, उस स्थान ते बहुर ना आवै, अंतर होए ज्ञान प्रगास, उस स्थान का नहीं विनाश, मन तन नाम रते इक रंग, सदा वसै पार ब्रह्म के संग, ज्यों जल मैं जल आए कटाना, त्यों ज्योति संग ज्योत समाना, मिट गए गवन पाए विश्राम, नानक प्रभ कै साध कुरबान सलोक, सुखी वसै मसकीनी आप निवार तले, बड़े बड़े हंकारियां, नानक गर्भ गले अष्टपदी, जिसके अंतर राज अपमान, सो नरक पाती होव स्वान, जो जाने मैं जो बनवंत, सो होवत विष्टा का जंत, आपस को कर मंत कहावे, जन्म मरे वह जोन परमावे, तन भूमिका जो करे गुमान, सो मूर्ख अंधा ज्ञान, कर कृपा जिसके हृदय गरीबी बसावै, नानक इहां मुक्त आगे सुख पावै, धनवंता होए कर गरवावे, तरण समान का संग न जावे, बहु लस्कर मानक ऊपर करे आस, पल पितर ताका होए विनाश, सब ते आप जाने मिलमंद, खिन में होए जाए पसमंद, किसे न बदे आप अहंकारी, धर्म राय तिस करे खुवाई, गुरप्रसाद जाका मिटे अभिमान, सो जन नानक दर गए परवान, कोट कर्म करे हों तारे, शर्म पावे सगले बिरतारे, अनक तपस्या करे हंकार, नरक स्वर्ग फिर अवतार, अनक जतन कर आत्म नहीं द्रवे, हर दरगे को कैसे गवे, आपस को जो भला कहावे, तिसे भलाई निकट ना आवे, सर्व की रेन जाका मन होए, कहो नानक ताकि निर्मल सोए, जब लग जाने मुझते कश होए, तब इस को सुख नाही कोए, जब ए जाने मैं किश करता, तब लग गर्भ जोन में फिरता, जब तारे को बैरी मीत, तब लग नेचल नाही जीत, जब लग मोह मगन सगमाए, तब लग धर्म राय देश जाए, प्रभ किरपाते बंधन टुटे, गुरप्रसाद नानक हों छूटे, सहस कटे लको टुतावे, त्रिपत ना आवे, माया पाछे पावे, अनक भोग भिख्या कै करे, नह त्रिपतावे खप कम मरे, बिना संतोख नहीं को राजै, सुपन मनोरथ बिरते सब काजै, नाम रंग सर्व सुख होए, वडभागी किसे प्राप्त होए, करण करावण आपे आप, सदा सदा नानक हर जाप, करण करावण करणे हार, इसके हाथ कहाँ विचार, जैसी दृष्ट करे तैसा होए, आपे आप आप प्रभ सोए, जो किश कीनो सो अपने रंग, सब ते दूर सबू कै संग, बूझे देखे करे विवेक, आपे एक आपे अनेक, मरे ना बिनसे आवे ना जाए, नानक सद ही रह समाए, आप उपदेश समझे आप, आपे रचिया सब के साथ, आप कीनू आपन विस्तार, सब कछ उसका करणे हार, उसते पिन कहो किछ होए, थान तनंतर एक कैसोए, अपने चलत आप करणे हार, कौद करे रंग पार, मन में आप मन अपने माहे, नानक कीमत कह न जाए, सत सत सत प्रभ स्वामी, गुरप्रसाद किने बख्यानी, सच सच सच सब कीना, कोट मदे किने बिरले चीना, भला भला भला तेरा रूप, अत सुंदर अपार अनूप, निर्मल निर्मल निर्मल तेरी बाणी, घट घट सुनी श्रवण बख्यानी, पवित्र पवित्र पवित्र पनीत, नाम जपै नानक मन प्रीत सलोक, संत सरण जो जन परै सो जन उदरन हार, संत की निंदा नानका बहर बहर अवतार अष्टपदी, ਸੰਤ ਕਹਿ ਦੁਖਨ ਆਰ ਜਾ ਘਟੈ, ਸੰਤ ਕਹਿ ਦੁਖਨ ਜਮ ਤੇ ਨਹੀਂ ਛੁਟੈ। ਸੰਤ ਕਹਿ ਦੁਖਨ ਸੁਖ ਸਭ ਜਾਏ, ਸੰਤ ਕਹਿ ਦੁਖਨ ਨਰਕ ਮੈਂ ਪਾਏ। ਸੰਤ ਕਹਿ ਦੁਖਨ ਮਤ ਹੋਏ ਮਲੀਨ, ਸੰਤ ਕਹਿ ਦੁਖਨ ਸੋਭਾ ਤੇ ਹੀਨ। ਸੰਤ ਕੇ ਹੱਤੇ ਕੋ ਰੱਖੇ ਨਾ ਕੋਏ, ਸੰਤ ਕਹਿ ਦੁਖਨ ਤਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ, ਸੰਤ ਸੰਗ ਨਿੰਦਕ ਭੀਤਰੈ। ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕਹਿ ਦੁਖਨ ਕਾਗ ਜੋ ਲਵੈ, ਸੰਤਨ ਕਹਿ ਦੁਖਨ ਸਰਬ ਜੋਨ ਪਾਏ। ਸੰਤ ਕਹਿ ਦੁਖਨ ਤ੍ਰਿਗਤ ਜੋਨ ਕਰ ਮਾਏ, ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕਹਿ ਦੁਖਨ ਸਭ ਕੁਛ ਲੈ। ਸੰਤ ਕਹਿ ਦੁਖਨ ਤੇਜ ਸਭ ਜਾਏ, ਸੰਤ ਕਹਿ ਦੁਖਨ ਇਚ ਨਚਾਏ, ਸੰਤ ਦੁਖੀ ਕਾ ਥਾਂ ਕੋ ਨਾਹੇ। ਨਾਨਕ ਸੰਤ ਭਾਵੇ ਤਾਂ ਓਈ ਭੀ ਗਤ ਪਾਹੇ, ਸੰਤ ਕਾ ਨਿੰਦਕ ਮਹਾਂ ਅਤਾਈ, ਸੰਤ ਕਾ ਨਿੰਦਕ ਖਿਨ ਟਿਕਰ ਨਾ ਪਾਈ। ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖਿਆਰ ਦੀਨ। ਸੰਤ ਕੇ ਨਿੰਦ ਕਉ ਸਰਬ ਰੋਗ, ਸੰਤ ਕੇ ਨਿੰਦ ਕਉ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕਾ ਉਡਾਨ ਲਾਗੈ, ਸੰਤ ਕੇ ਦੁਖੀ ਕਾ ਉਹ ਸਭ ਤਿਆਗੈ। ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕਉ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੁਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਨ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕਉ ਅਵਰ ਨਾ ਰੱਖਣਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ। ਸੰਤ ਕਾ ਦੁਖੀ ਓ ਬਿਲ ਲਾਏ, ਜਿਉ ਜਲ ਬਿਹੋਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉ ਪਾਵਕ ਈ ਧਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟਿਆ ਅਕੇਲਾ, ਜਿਉ ਵਾੜ ਤਿਲਖੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋਤਿ ਸੁਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕਉ ਦਰਗਾਹ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈ ਹੈ, ਸੰਤ ਕੇ ਦੁਖੀ ਕੀ ਪੁਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟਾ ਕੋਈ, ਨਾਨਕ ਜਾਣੇ ਸੱਚਾ ਸੋਈ। ਸਭ ਘਾਟ ਦਿਸਕੇ ਹੋ ਕਰਨੇ ਹਾਰ, ਸਦਾ ਸਦਾ ਤਿਸ ਕਹੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਵੂ ਸਾਸ ਕਿਰਾਸ। ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੀ ਤੈਸਾ ਕੋਥੀਆ, ਆਪਣਾ ਕੇ ਲਾਭ ਕਰਨੇ ਹਾਰ, ਦੂਰ ਸੁਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਬੜਭਾਗੀ, ਨਾਨਕ ਜਨ ਸੇ ਸਲੋਕ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਇ। ਅਸ਼ਟਪਦੀ ਮਾਨੁ ਕੀ ਟੇਕ ਬਿਰਥੀ ਸਭ ਜਾਨ, ਜੀਵਨ ਕਉ ਏਕੈ ਭਗਵਾਨ, ਜਿਸ ਕਹਿ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁ ਕਹਿ ਕਿਛੁ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਇ, ਜਿਸ ਕਾ ਨਾਮ ਰਾ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਰ ਨਾ ਲਾਗੈ ਕੋਈ, ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸ਼ੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੈ ਨਾਨਕ ਊਜਲ ਮਥਾ। ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇ ਤਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੂ ਤੇ ਸੁਖੀ, ਏਕੋ ਏਕ ਏਕ ਪਛਾਣੇ, ਤੁਤ ਕੀ ਓ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਨ ਆਪ ਸੁਜੈ, ਤਿਸਕੇ ਜਾਣੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿ, ਤੇ ਸਰਬ ਰੋਗ ਤੇ ਓ ਹਰ ਜਨ ਰਹਿਤ, ਅਰਜਨ ਕੀਰਤਨ ਕੇਵਲ ਵਕਿਆਨ, ਗ੍ਰਸਤ ਮੈਂ ਸੋਈ ਨਿਰਮਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਘਟੀਆ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਕ, ਨਾਨਕ ਤਿਸ ਨਾ ਲਾਗੈ ਦੋਖ। ਜਿਸ ਕੋ ਹਰ ਪ੍ਰਭ ਮਨ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਉ ਕਿਸਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਰ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸੂਰ ਨੇ, ਕਿਰ ਜਨਮੈ ਨੇ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਕਲ ਮੈਂ ਆਪ, ਅਨਕ ਜੁਗਤ ਰਚਥਾਪ ਥਾਪ, ਅਵਨਾਸੀ ਨਾਹੀ ਕਿਛ ਖੰਡ, ਅਧਾਰਨ ਧਾਰਿਓ ਬ੍ਰਹਿਮੰਡ, ਅਲਖ ਭੀਵ ਪੁਰਖ ਪ੍ਰਤਾਪ, ਆਪ ਜਪਾਇਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਕਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਕਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਬਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਵਡਭਾਗੈ, ਨਾਮ ਜਪਤ ਪਾਵੈ ਵਿਸ਼ਰਾਮ, ਨਾਨਕ ਤਿਨ ਪੁਰਖ ਕਾ ਉਤਮ ਕਰ ਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿਜ ਸੁਭਾਇ ਹੋਵੈ ਸੋ ਹੋਏ, ਕਰਣੈ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜਿਤ ਸਮਾਏ ਸਮਾਏ, ਓਏ ਸੁਖ ਨਿਦਾਨ ਅਨੁਹੋ ਬਨ ਆਏ, ਆਪਸ ਕਉ ਆਪ ਦੀ ਨੋ ਮਾਨ, ਨਾਨਕ ਪ੍ਰਭ ਜਾਨੇ ਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨ ਨਹਾਰ, ਜਾ ਕੇ ਸਿਵਰਨ ਉਦਰਿਐ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਿਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਹਰੇ ਮਨ ਮੇਰੀ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਬ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਧਨਵੰਤਾ ਹੋਏ ਕਿਆ ਕੋ ਕਰਵੈ, ਜਾ ਸਭ ਕੁਛ ਤਿਸਕਾ ਦਈਆ ਦਰਵੈ, ਅਤਸੂਰਾ ਜੀ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੀ ਕੋ ਹੋਈ ਬਹਿ ਦਾਤਾਰ, ਤਿਸ ਦੀ ਨਿਹਾਰ ਜਾਣੈ ਗਾਵਾਰ, ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋ ਜਨ ਸਦਾ ਰੋਗ, ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ, ਜੋ ਪਾਖਾਣ ਨਾਵ ਚੜਤ ਰਹਿ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਬੇਗਾਸ, ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਛੋ ਧੂਰ, ਨਾਨਕੀ ਹਰ ਲੋਚਾ ਪੂਰ, ਮਨ ਮੂਰ ਕਾਏ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇ ਮਨ ਹਾਰ, ਅਵਰ ਤਿਆਗ ਤੂਤ ਸਹਿਜ ਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਏ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਟ ਰਿਓ ਰਸਰੋ ਬੀ ਬਤੰਗ, ਰਾਮ ਨਾਮ ਜਪ ਹਿਰਦੇ ਗਵਾਹੇ, ਨਾਨਕ ਪਤਸੇਤੀ ਘਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਔਲਾਦ ਕੇਵ ਸੰਤੈ ਸੰਖਾਲ, ਅਵਰ ਤਿਆਗ ਵਿਖਿਆ ਜੰਜਾਲ, ਧੰਨ ਧੰਨ ਕਹੈ ਸਭ ਕੋਏ, ਮੁਖੁ ਜਲ ਹਰ ਦਰ ਗੈ ਸੋਏ, ਇਹ ਵਾਪਾਰ ਬਿਰਲਾ ਵਾਪਾਰੈ, ਨਾਨਕ ਤਾਂ ਕਹਿ ਸਦ ਬਲਿਹਾਰੈ, ਚਰਨ ਸਾਧਕੇ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧਕੀ ਦੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਬਗੰਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤੈ ਦਰਿਆ, ਸਰਬ ਸੁਖ ਨਾਨਕ ਤਿਹ ਪਾਇਆ, ਮ੍ਰਿਤ ਕੌ ਜੀ ਵਾਲ ਨਿਹਾਰ, ਭੂਖੇ ਕੌ ਦੇਵਤੇ ਆਧਾਰ, ਸਰਮਦਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੈ ਜੋਗ, ਤਿਸ ਬਿੰਦੂ ਸਿਰ ਹੋਵਾ ਨਾ ਹੋਗ, ਜਪ ਜਨ ਸਦਾ ਸਦਾ ਨਿਰੈਣੀ, ਸਭ ਦੇ ਊਚ ਨਿਰਮਲ ਇਹ ਕਰਨੇ, ਕਰ ਕਿਰਪਾ ਜਿਸ ਕਉ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਨੀਐ ਤੇ ਲੋਏ, ਜਾ ਕੇ ਹਿਰਦੈ ਏਕੋ ਹੋਏ, ਸਚ ਕਰਣੀ ਸਚਤਾ ਕੀ ਰਹਿਤ, ਸਚ ਹਿਰਦੈ ਸਤ ਮੁਖ ਕਹਿਤ, ਸਚ ਦ੍ਰਿਸ਼ਟ ਸਚ ਆਕਾਰ, ਸਚ ਵਰਤੇ ਸਚ ਆਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀਤਿਆ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਵ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹ ਅਨੁਰਾਓ, ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੁਰ ਤਿਸਕਾ ਮਿੱਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਏ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸ਼ਰ ਗ੍ਰਸਤ ਮੈਂ ਭੋਗੀ ਧਿਆਈ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਨੇ ਅੰਤ ਨਾ ਪਾਇਆ ਜਾਕੀ ਨੀਲਾ ਕੀਮਿਤ ਨਾ ਹੈ ਸਕਲ ਦੇਵ ਹਾਰੀ ਅਵਗਾਹੇ ਪਿਤਾ ਕੈ ਜਨਮ ਕੇ ਜਾਣੇ ਪੂਤ ਸਕਲ ਪ੍ਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੀ ਜਨਦਾਸ ਨਾਮ ਧਿਆਵੈ ਸੇ ਤੀ ਗੁਣ ਮੈਂ ਜਾ ਕਉ ਪਰਮਾਏ ਜਨਮ ਵਰੈ ਫਿਰਿਆ ਪੈ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਵਿਦਕੀ ਨੂੰ ਵਿਸਾਰ ਪ੍ਰਭਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਹਿਉ ਪੂਰਨ ਸਭ ਠਾਏ ਨਾਨਾ ਵਿਦ ਕਰ ਬੰਤ ਮਨਾਏ ਆਪਣੀ ਕੀਮਤ ਆਪੇ ਪਾਏ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀ ਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਕਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਕਲਾਕਾਰ ਨਾਮ ਕੇ ਧਾਰੇ ਪੂਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਹੇ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਦੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੇ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੇ ਨਿਰਮਲ ਨਿਰਮਲੇ ਜਿਸੇ ਬੁਝਾਏ ਤਿਸੈ ਸਭ ਭਲੇ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤਿ ਜੰਜਾ ਕਰਦੇ ਪ੍ਰਵੇਸ਼ ਸਤ ਨਿਰਤ ਪੂਜੈ ਜੈ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀ ਆ ਵਿਸ਼ਵਨ ਵਿਸ਼ਵ ਭਏ ਵਿਸ਼ਵਾਦ ਜਿਨ ਬੂਜੈ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏਦਾ ਤੇ ਦੁਖਾਟਨ ਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੂ ਬਿਡਭਾਗੀ ਜਨ ਕੇ ਸੰਗ ਏਕ ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੇ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਤ ਸੁਨਤਾ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਖਰਾਬ ਨਿਤਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਸ ਮਨ ਪ੍ਰਗਟਾਇਆ ਭੈ ਚੈ ਨਿਰਭ ਹੋਏ ਪਸਾਨਾ ਜਿਸ ਤੇ ਉਪਜੈ ਤਿਸ ਮਾਏ ਸਮਾਨਾ ਬਸ ਤੁਮਾਏ ਲੈ ਬਸ ਕਢਾਈ ਤਾਂ ਕੋ ਪਿੰਨਾ ਕਹਿਣਾ ਜਾਏ ਪੂਜਾ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆ ਗੈ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰੱਖ ਨਿਰੰਕਾਰਾ ਸੋ ਸੇਵਕ ਜਿਸਦੇ ਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਵਾਸ ਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਿਆਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕਿ ਕਦ ਮੈਂ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉਸਦੀ ਉੱਚੀ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੇ ਕਿ ਕੀਰੀ ਮੈਂ ਕਰ ਰੱਖੈ ਭਸਮ ਕਰੇ ਲਸਕਰ ਕੋਟ ਲਖੈ ਜਿਸ ਕਾ ਸਾਸ ਨਾ ਘਾਟ ਤੇ ਆਪ ਤਾਂ ਕੋ ਰਾਖਤ ਦੀ ਕਰ ਹਾਤ ਮਾਨਸ ਯਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਠੇ ਜਾਤ ਮਾਰੇ ਨਾ ਰੱਖੈ ਅਵਰ ਨਾ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੁਚ ਕਰੀ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਖ ਵਡਾਣੀ ਬਾਰੰਬਾਰ ਵਾਰ ਪ੍ਰਭ ਜਪੀਏ ਪੀ ਅੰਮ੍ਰਿਤ ਹੇਮੰਤ ਤੰਤਰ ਪੀਏ ਨਾ ਅੰਮ੍ਰਿਤ ਜਿਨ ਗੁਰਮੁਖ ਪਾਇਆ ਤਿਸਕੇ ਛਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸੁਮਾਨੇ ਉਠਦ ਬੈਠਦ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੋਲੋ ਜਸ ਜੇ ਬਾਜਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਦ ਕਰੇ ਭਗਤ ਆਤਮ ਖਿਚਾਏ ਪ੍ਰਭ ਆਪਣੇ ਸੁਰ ਹੈ ਸੁਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪੁਛਾ ਲੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਣੋ ਆਠ ਫੈਰ ਪ੍ਰਭ ਸਹਿਜੂਰੇ ਕਹੋ ਨਾਨਕ ਸੇ ਜਨ ਪੂਰੇ ਮਾਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭੁ ਪੁਛਾਇਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵੈ ਤਿਸਕੇ ਦਰਸ ਭਾਵ ਮਿਟਾਵੈ ਅਬਰ ਸਿਆਨਮ ਸਕਲੇ ਸ਼ਾਰ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋਵੀ ਤੇਰਾ, ਨਾਨਕ ਤਿਸ ਜਨ ਕੀ ਪੁਜ ਹੋ ਸਦ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖੀ ਉਧਰੈ, ਨਾਨਕ ਹਰ ਗੁਣ ਗਾਉ ਅਸ਼ਟਪਦੀ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸਿਵ ਕੋ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤ ਮਲਹਿਰੈ, ਗੁਰ ਬਚਨੀ ਹਰ ਨਾਮ ਉਛਰੈ। ਸਤਿਗੁਰ ਸਿੱਖੀ ਮੰਦਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਾਟੈ, ਸਤਿਗੁਰ ਸਿੱਖੋ ਨਾਮ ਦਾਂਦੇ, ਗੁਰ ਕਾ ਸਿੰਘ ਬਿੜਭਾਗੀ ਹੇ। ਸਤਿਗੁਰ ਸਿੱਖਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗੈ ਮਨ ਮੈਂ ਸਹੈ। ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਦੇ ਸਧਿਆਵੈ ਮਨ ਵਿੱਚ, ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜਰਾ, ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੇ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਬੀਸ ਬਿਸਵੇ ਗੁਰੂ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਸਰਦੈ ਹਰ ਨਾਮ ਮਨ ਕਬਾਰ, ਗੁਰ ਕਉ ਬਲ ਜਾਓ ਸਰਨਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ, ਬ੍ਰਹਮ ਕਿਆ ਆਪ ਨਹੀਂ ਕਛ ਭਰਮ, ਸਹਿ ਸਿਆਨ ਲੈ ਨਾ ਜਾਈਏ, ਨਾਨਕ ਐਸਾ ਗੁਰ ਵਿਡਭਾਗੀ ਪਾਈਐ। ਸਫਲ ਦਰਸ਼ਨ ਪੇਖਲ ਪਨੀਤ ਪ੍ਰਸਤ ਜਨਗਤ ਨਿਰਮਲ ਰੀਤ ਭੇਟਤ ਸੰਗਰਾਮ, ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ, ਗਵੇ ਸੁਨ ਕਰ ਬਚਨ ਕਰਨ ਅੰਗਾਨੇ, ਮਨ ਸੰਤੋਖਾ ਤੁਮ ਪਤੀਆਂ ਨੇ, ਪੂਰਾ ਗੁਰਖਿਓ ਜਾਖਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖਿਆ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਲਾਏ, ਜਿਹਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਿਤ ਪ੍ਰਾਨੀਆਂ ਗਮ, ਗੋਚਰ ਪ੍ਰਭ ਨਿਰਵਾਰੇ ਨਿਰਾਹਾਰ, ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਨਿਆ ਨਾ ਪਾਈ, ਅਨਕ ਭਗਤ ਬੰਦਨਿਤ ਕਰੈ ਚਰਨ ਕਮਲ, ਹਿਰਦੈ ਸਿਮਰੈ ਸਦ ਬਲਿਹਾਰੀ, ਸਤਿਗੁਰ ਅਪਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਈ, ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖਾ, ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੀ ਗੁਣਤਾਸ, ਆਠ ਫਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵ ਕਉ ਦੀ, ਮੋਹ ਮਾਇਆ ਕੈ ਸੰਗ ਨਾ ਲੈ, ਮਨ ਮੈਂ ਰੱਖੈ ਹਰ ਹਰੇਕ ਅੰਧਕਾਰ, ਦੀਪਕ ਵਰਗਾਸੀ, ਨਾਨਕ ਭਰਮ ਮੋਹ ਦੁੱਖ ਦਹਿ ਤੇ ਨਾ ਸੀ, ਤਪਤ ਮਾਇ ਠਾਂਡ ਵਰਤਾਈ, ਅੰਧ ਪਿਆ ਦੁੱਖ ਨਾਠੇ, ਭਾਈ ਜਨ ਮਰਨ ਕੇ ਮਿਟੇਂਦੇ ਸੇ, ਸਾਧੂ ਕੇ ਪੂਰਨ ਉਪਦੇਸ਼ੇ, ਭਉ ਚੁੱਕਾ ਨਰ ਪਹੁਏ, ਵਸੇ ਸਕਲ ਵਿਆਦ ਮਨ ਦੇਖੈ ਨਾ ਸੀ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ, ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ, ਨਾਨਕ ਹਰ ਹਰ ਜਸਟਵ ਨਿਰਗੁਣ ਨਾਮ ਸਰਗੁਣ ਪੀ, ਉਹੀ ਕਲਾ ਧਾਰ ਜਿਨ ਸਕਲੀ ਮੋਹੀ, ਆਪਣੇ ਚਰਿਤ ਪ੍ਰਭਾਵ ਬਿਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾਣਾ ਹੀ ਕੋਈ, ਸਰਵ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਕਾਸ਼ ਸਾਧ ਕੈ ਸੰਗ, ਰਾਜ ਰਚਨਾ ਆਪਣੀ ਕਲ ਧਾਰੀ, ਅਨਖਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਜਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਮਨਾ, ਨਾਨਕ ਹੋ ਤਨਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮੇ ਆਧਾਰ, ਅਵਰੋ ਪਾਪ ਸਮੇਤ ਵਿਸਾਰੋ, ਚਰਨ ਕਮਲ ਰਿਦ ਮੈਂ ਉਧਾਰੋ, ਕਰਨ ਕਾਰਨ ਸੁ ਪ੍ਰਭ ਸਮਰਥ, ਦ੍ਰਿੜ ਕਾ ਕਹੋ ਹੋ ਨਾਮ ਵਰਵਥ, ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸਰਾ ਕੋ ਮਨ ਮਾਹੀ, ਸਰਵ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਉਚਾਰ ਕੁੰਟ ਉਠਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖੋ ਨਿਤਵਾਚੈ ਮਿਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨ ਕੋ ਪਾਵੀ ਰੋਗ ਨ ਜਾਏ, ਰੋਗ ਮਿਟੈ ਰਬ ਖਦਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦੁਰਗੈ ਪ੍ਰਵਾਨ, ਮਨ ਪ੍ਰਭੂ ਦੋ ਹਰ ਕੈ ਨਾਇ, ਦੈ ਦਿਸ ਧਾਵਤ ਆ ਬੈਠਾਏ, ਤਾਂ ਕੋ ਵਿਘਨ ਲਾਗੈ ਕੋਈ, ਜਾ ਕਰ ਦੈ ਵਿਸੈ ਹਰ ਸੋਏ, ਕਲ ਤਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਪਾਵਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਕਾਸ਼ਿਤ, ਕਰ ਜਾਏ ਵਿਸੈ ਅਬਨਾਸੀ, ਕਹੁ ਨਾਨਕ ਕਾਢੀ ਜਮ ਫਾਸੀ, ਥੱਤ ਵਿਚਾਰ ਕਹੈ ਜਨ ਸਾਚਾ, ਜਨਮ ਰਹਿ ਸੋ ਕਾਚੋ ਕਾਚਾ, ਆਵਾ ਗਵਨ ਮਿਟਿਆ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਹ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕ ਭਾਵਨਾ ਛੁੱਟਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਮੰਛਿਤ ਨਾਨਕ ਫਲ ਪਾਏ, ਸੰਗਨਾ ਚਾਲ ਅਸਤੀ ਰਹਿ ਤਿਨਾਂ ਤੂੰ ਕਿਆ ਲਪਟਾਵੈ, ਮੂਰਖ ਮਨਾ, ਸੁਤਮੀਤ ਕੁਟੰਬਰ ਅਮੰਤੈਂਤੇ ਕਹੋ ਤੁਮ ਕਮਨ ਸੁਨਾਥਾ, ਰਾਜ ਰੰਗ ਮਾਇਆ ਵਿਸਤਾਰੈਂਤੇ ਕਹੋ ਕਮਨ ਛੁਟਕਾਰ, ਆਸ ਹਸਤੀ ਰਥ ਸਵਾਰੇ, ਝੂਠਾ ਡਮ ਝੂਠ ਪਾ ਸਾਰੇ, ਜਿਨ ਦੀਏ ਤਿਸ ਬੁਝੈ ਰਾਮ ਬੇਗਾਨਾ ਨਾਮ ਸਰ, ਨਾਨਕ ਪਛਤਾਨਾ ਗੁਰ ਕੀਮਤ ਤੋਲੇ, ਇਹ ਆਨੇ ਭਗਤ ਬਿਨਾ ਬੋੜੂ ਬੇਸਿਆਂ ਨੇ, ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ, ਤੂੰ ਮਾਰੋ ਚੀਤ ਚਰਨ ਕਮਲ ਰੱਖੋ, ਮਨ ਮਾਹੇ ਜਨਮ ਜਨਮ ਕੇ ਖਿਲ ਵਿਕ ਜਾਹੇ, ਆਪ ਜਪੋ ਪਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਕਰ ਪਾਵੋ, ਸਾਰ ਭੂਤ ਸਥਰ ਕੋ ਨਾਉ, ਸਹਿਜ ਸਪਾਈ ਨਾਨੁ ਗੁਣ ਗਾਓ, ਗੁਣ ਗਾਵਤਰੀ ਤੁਸ ਮੈਲ ਬਿਨਸ ਜਾਏ, ਹੋਮੈ ਬਿਖ ਫੈਲ, ਓਹੇ ਚਿੰਤ ਪਸੈ ਸੁਖਨਾਲ ਸਾਸ ਕਰਾ ਸਰਨਾਮ ਸਮਾਲ ਛਾੜ ਸਿਆਨਮ ਸਗਲੀ ਮਨਾਲ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸਚ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਉ ਨਾਨਕ ਜਾ ਕਹਿ ਮਸਤਕਲੇ ਏਕੋ ਜਪ ਏਕੋ ਸਾਲਾ ਹੇ ਏਕ ਸਿਮਰ ਏਕੋ ਮਾਨਾ ਹੇ ਏਕ ਉਸਕੀ ਗੁਣ ਗਾਓ ਅਨੰਤ ਮੰਤਰ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰੇ ਪ੍ਰਭਿਆ ਬਨ ਕਿ ਵਸਾਰੇ ਏਕ ਤੇ ਪਏ ਏਕ ਰਾਤ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪਵਿਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸੁਰ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਈ ਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਕੈ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁ ਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇਸ਼ਨ ਆਨ ਸਭ ਤਿਆਗ ਅੰਤਰ ਪ੍ਰਕਾਸ਼ ਆਨ ਦਿਨ ਲਿਬਲਾਕ ਬਿਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਵਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਬ੍ਰਹਮ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਮੰਦਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਿਆ ਚਪੁਨੇ ਸ਼ਰਧਾ ਸਹਿ ਪੂਰੇ ਰਵਰਿਆ ਸਤਸੰਗ ਹਜੋਰੀ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੇ ਸੋ ਕਿਉਂ ਵਿਸਰੈ ਜੇ ਕੀ ਆ ਜਾਣੇ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੇਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜਗਨ ਮੇ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਰੱਖੈ ਸੋ ਕਿਉਂ ਵਿਸਰੈ ਜੇ ਵਿਕਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰ ਪੂਰੇ ਤਤ ਹੈ ਬੁਝਾਇਆ ਪ੍ਰਭ ਪਰਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮਾਨ ਤਿਆਗ ਜਪੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਪਰਾ ਨਾਮ ਜਪਾਵੋ ਭਗਤ ਪਾਏ ਤੁਰੀਏ ਸੰਸਾਰ ਬਿਨ ਭਗਤੀ ਤਨ ਹੋ ਸੇ ਸਾਰ ਸਰਬ ਕਲਿਆਣ ਸੁਖ ਨਿਦਨਾਮ ਬੂੜਤ ਜਾਤ ਪਾਏ ਵਿਸ਼ਰਾਮ ਸਗਲ ਦੂ ਕਾਹੋ ਵਿਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਮਨ ਤਨ ਅੰਤਰ ਇਹ ਸੁਆਓ ਨੇਤਰ ਪੇਗ ਦਰ ਸੁਖ ਹੋਏ ਮਨ ਬਿਕਸੇ ਸਾਧ ਸ਼ਰਨ ਧੋਏ ਭਗਤ ਜਨਾ ਕਹਿ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਮਸਜਿਦ ਜਾ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਾਂਤ ਨੀਂਦ ਦਿਆਲ ਭਗਤ ਪਿਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਅੰਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਇਨ ਕਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਪ੍ਰਜਾਪ ਅਸ਼ਟਪਦੀ ਜਬ ਆਕਾਰ ਇਹ ਕਸਣਾ ਦੁਸ਼ਟੇ ਤਾ ਪਾਪੁਨ ਤਪ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤਾ ਵੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਤਬ ਹਰ ਕਸੋਕ ਕਹੋ ਕਿਸੇ ਬਿਆਪਤ ਜਬ ਆਪਣਾ ਆਪ ਪਾਰ ਬ੍ਰਹਮ ਤਹ ਤਬ ਮੋਹ ਕਹਾਂ ਕਿਸੋਬਿਤ ਭਰਮ ਆਪਨ ਕੇ ਲਾਵਰਤੀ ਜਾ ਨਾਨ ਕਰਨੇ ਖਾਰ ਨਾ ਤੂਜ ਜਬ ਹੋਬਤ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸ਼ਿਵ ਸ਼ਕਤ ਕਹੋ ਕਿ ਠਠਾਏ ਜਬ ਆਪੇ ਆਪਣੀ ਜੋ ਧਰੈ ਤਬ ਕਵਨ ਨਿਡਰ ਕਵਨ ਕਤੜ ਰੇ ਆਪਨ ਚਲਿਤ ਆਪ ਕਰਨੇ ਹਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਅਪਨਾਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਵਿਗਤ ਗੋਚਰ ਪ੍ਰਭੇਕਾ ਤਬ ਚਿਤ੍ਰ ਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਲ ਤਬ ਕਹੋ ਛੁਟੀ ਕੁਨ ਮੰਦਨ ਵਾਦੇ ਆਪਣਾ ਪਾਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਪ੍ਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਹਿ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜਹਿ ਸਰੂਪ ਕੇਵਲ ਜਗਦੀ ਸਹਿ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਮਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਇ ਬਾ ਮਿੱਤਰ ਸੁਤ ਭਾਈ ਜੈ ਸਰਮ ਕਲਾ ਆਪ ਹੀ ਪ੍ਰਵੀਨ ਤੈ ਬੀਤ ਕਿਤੇ ਕਹਾਂ ਕਹੂ ਚੀਨ ਜੇ ਆਪਣ ਆਪ ਆਪ ਉਰਧਾਰੇ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੇ ਜਹ ਆਪਨੂੰ ਜਪਨ ਆਪਣੇ ਰਾਤ ਹੈ ਕਹੂੰ ਠਾਕੁਰ ਕੌਣ ਕਹੀ ਹੈ ਚੀਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਦ ਜਾਨੋ ਆਪ ਜਹੈ ਛਲ ਛੇਦ ਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ ਹੋ ਜਾਏ ਕਹਿ ਕਿ ਇੱਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹੇ ਆਪਣਾ ਆਪ ਤਿਆਰਾ ਤਹਿ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤੁਸ਼ਤੀ ਉਚਾਰਾ ਨਕ ਆਪਸ ਕੋ ਆਪੇ ਪਹੁਚਾ ਜਹੇ ਆਪ ਰਜੋ ਪਰਪੰਚ ਕਾਰਤੀ ਗੁਣ ਮੈਂ ਕੀਨੋ ਵਿਸਥਾਰ ਪਾਪਨ ਤੈ ਭਈ ਕਹਾਵਤ ਕਉ ਨਰਕ ਕਉ ਸਿਰਕ ਮਛਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਨ ਖੇਲ ਆਪ ਕਰਦੇ ਕਹਿ ਖੇਲ ਸੰਕੋਚੇ ਤਾਉ ਨਾਨਕ ਕਹਿ ਜੈ ਭਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੂਹੂ ਪਾਕਾਇਆ ਪੇ ਧਨੀ ਅਨੁਕੀ ਸੋਭਾਨ ਹੋ ਬਨੇ ਆਪੇ ਕੌਤ ਕਰੇ ਅਨੰਤ ਜੋ ਜਾਪੇ ਰਸ ਭੋਗ ਨਿਰਜੋਗ ਜਿਸ ਭਾਵੇ ਤਸਾਪਨ ਨਾਇ ਲਾਵੈ ਜਿਸ ਭਾਵੇ ਤਿਸ ਖੇਲ ਖਿਲਾਵੈ ਬੀਸ਼ੁਮਾਰ ਥਾਇ ਅਗਨ ਤੇ ਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਕੇ ਕੋ ਪਸਰਿਆ ਦੂਜਾ ਕਹਿ ਦੁਸ਼ਟਾ ਅਰਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਮਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਖੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਓ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਵੇਤਾ ਨਾਨਕ ਸਕਲ ਸ੍ਰਿਸ਼ਟ ਕਾ ਜੇਤਾ ਜੀ ਜੰਤੁਰ ਸਬਦਾਂ ਕਹਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਇ ਨਾ ਮਾਰੇ ਸੋ ਮੂਵਾਂ ਜਿਸ ਮਨ ਵਿਸਾਰੇ ਤਿਸ ਤਾ ਜਬਰ ਕਹਾਂ ਕੋ ਜਾਏ ਸਭ ਸਰੇਖ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੈਸ਼ਵ ਹਾਦ ਅੰਤਰ ਬਾਹਰ ਜਾਨੂ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹੇ ਬਿਆਪ ਬ੍ਰਿਤ ਪਾਲੇ ਜੀਅਨ ਬਹੁ ਭਾਂਤ ਜੋ ਜੁਰ ਚ ਸੁਤ ਸੇ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕੋ ਸੇਵਾ ਬਨਿਆਏ ਹੁਕਮ ਬੁਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੁਰ ਪਏ ਨਿਰਵੈਰ ਅੰਧਨ ਪੂਜੀ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਭਰਾ ਤਰਨ ਕਾ ਹੈ ਸੁਆਓ ਆਠ ਪਹਿਰ ਪ੍ਰਪੇਖੂ ਨੇਰਾ ਮਿਟੇ ਗਿਆਨ ਮਿਣਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵ ਮਨ ਚੈ ਨਾਨਕ ਫਲ ਪਾਵੋ ਹਾਲਤ ਪਲਤ ਦੁਲਿਹੋ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤੇ ਸਾਚ ਪ੍ਰੇਖਿਆ ਮਨ ਤਨ ਰਾਮ ਜਪੋ ਲੇ ਬਲਾਏ ਦੁਖ ਦਰਦ ਮਨ ਦੇ ਪਹੁ ਜਾਏ ਸਚ ਵਪਾਰ ਕਰੋ ਵਪਾਰੀ ਦਰਗਾਹ ਨਿਭੈ ਕੇਪ ਤੁਮਾਰੀ ਏ ਘਟ ਇੱਕ ਰਖੋ ਮਨ ਮਾਹੇ ਨਾਨਕ ਬਹੁਰ ਨ ਜਾਵੈ ਜਾਹੇ ਤਿਸ਼ਤੇ ਦੂਰ ਕਹਾਂ ਕੋ ਜਾਏ ਬਰਹਿ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਪਹੁ ਮਿਟੈ ਪ੍ਰਭ ਕਿਰਪਾ ਦੇਵ ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੋਖ ਨਾਮ ਜਪਤ ਮਨ ਹੋ ਬੁੱਧ ਸੋਖ ਚਿੰਤਾ ਜਾਏ ਮਿਟੈ ਅਹੰਕਾਰ ਤੇ ਚਨ ਕੋ ਕੋਇ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰਿਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਮੇ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੋਤ ਨਿਹਾਲ ਤਾਂ ਕਹਿ ਨਿਕਟ ਨਿਆਵਤ ਕਾਲ ਅਮਰ ਪਹੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਧੀਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਬੈਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਕਲ ਸਮੱਗਰੀ ਕਿਸ ਘੱਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਧਨ ਤੈਨਾਂਦ ਕਹਿਣੇ ਜਾਈ ਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟਕੜ ਵਿਆਪ ਰਿਹਾ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਬ ਲੋਕ ਪੂਰਨ ਬ੍ਰਿਤਪਾਲ ਬੰਤਨ ਪਰਬਤ ਹੈ ਪਾਰਬ੍ਰਹਮ ਜੈਸੀ ਆਗੈ ਤੈਸਾ ਕਰਮ ਪਾਉਣ ਬਣੀ ਬਿਸੰਤਰ ਮਾਹੇ ਚਾਰ ਖੂੰਟ ਦਿਸ਼ੈ ਸਮਾਹੇ ਤਿਸਤੇ ਬਿਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੁਰ ਨਖੱਤਰ ਮੈਂ ਇੱਕ ਬਾਣੀ ਪ੍ਰਭ ਕੇ ਸਭ ਕੁ ਬੋਲੇ ਆਪ ਡੋਲ ਨਾ ਕਬ ਹੂੰ ਡੋਲੈ ਸਰੁ ਕਲਾ ਕਰਕੇ ਲੈ ਕੇਲ ਮੂਲ ਨਾ ਪਾਈਆ ਗੁਣੈ ਮੂਲ ਸਰਬ ਜੋਤ ਮੈਂ ਜਾਂ ਕੀ ਜੋਤ ਧਾਰਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਉਹ ਬਿਸਾ ਸੰਤ ਜਨਾ ਕਾ ਪੇਖਨ ਸਭਰਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨੇ ਸੋ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤ ਤਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵਨ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤਿ ਕੀਆ ਸਭ ਸਤਿ ਤਿਸ ਪ੍ਰਭਤੇ ਸਗਲੀ ਉਤਪਤ ਤਿਸ ਭਾਵੇ ਤਾ ਕਰੇ ਵਿਸਥਾਰ ਤਿਸ ਭਾਵੇ ਤਾ ਏਕ ਓਂਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨੇ ਨਾਨਕ ਤਿਸ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਵਨੈਨਾ ਭਿਖਨਹਾਰਾ ਸਗਲ ਸਮਗਰੀ ਜਾ ਕਦਨਾ ਆਪਨ ਜਿਸ ਆਪ ਹੀ ਸੁਨਾ ਆਪਨ ਜਾਨ ਇਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕੇ ਮਤਲਬ ਤੁਰ ਹੈ ਜੋ ਕੁਛ ਕਹਿਣਾ ਸੁ ਆਪੇ ਕਹੇ ਅਗਿਆ ਆਵੇ ਅਗਿਆ ਜਾਏ ਨਾਨਕ ਜਾ ਭਾਵੇ ਤਾ ਲੈ ਸਮਾਏ ਇਸਤੇ ਹੋਏ ਸੋ ਨਾਹੀ ਬੁਰਾਉ ਰਹਿ ਕਹੋ ਕਿਨੇ ਕੁਛ ਕਰਾ ਆਪ ਲਾ ਕਰ ਦੋ ਤਦ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੁੱਤ ਆਪਣ ਸੰਗਰਾਜ ਤਾਂ ਕੀ ਕਦਮਿਤ ਕਹੇ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਮਿਲੈ ਲੈ ਪ੍ਰਭ ਸੋਏ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨੇ ਆਵਨ ਕਾਹੇ ਸਵਾਉ ਜਨ ਕੈ ਸੰਗਤ ਤੇ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਬ੍ਰਹਮ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਮਦੀ ਪੂਰੇ ਗੁਰ ਕਾ ਸੁਨੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨੇ ਤੇ ਤਿਆਗੋ ਤਰੰਗ ਸੰਤ ਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗਤ ਸਾਗਰ ਤਰੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਬਚ ਪਰਮਾਨੰਦ ਨਰਕ ਨਿਵਾਰੋ ਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨੰਬਾਰ ਅੰਬਾ ਨਾਨਕ ਜੀ ਕਾ ਹੈ ਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਹੇ ਰਤਨ ਸੁਮਤ ਸੁਨਤ ਕੁਮਾਵਤ ਹੋ ਤੋ ਧਾਰ ਆਪ ਚਰੈ ਲੋਕੈ ਨਿਸ਼ਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮੱਲਾ ਕਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਕਾ ਜੈ ਪ੍ਰਗਟਿ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਮਾਰੇ ਪ੍ਰਭ ਕੀ ਉਸਤ ਕਰੋ ਸੰਤ ਮੇਤ ਸਾਵਧਾਨ ਨੇ ਕਾ ਗੁਰਚੀਤ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸਮਨ ਵਸਿਆ ਸੁਹੋਤ ਨਿਧਾਨ ਸਰਬ ਇੱਛਾਂਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇਆ ਸਥਾਨ ਬਹੁਰ ਨ ਹੋਵੇ ਆਪਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਮ ਨਿਦ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ਼ ਸਭ ਕੇ ਮਦ ਸਕਲ ਤੇ ਉਦਾਸ ਸੁੰਦਰ ਚਤੁਰਦਤ ਕਾਬੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਖੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ

ਜੁਗ ਜੁਗ ਢਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਹਿਬ ਸੰਗਤ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰਾਂ ਦੀ ਬਖਸ਼ੀਆਂ ਦਾਤਾ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰਾਂ ਦੇ ਚਰਨ ਪਰਸੇ ਹਨ, ਆਪ ਜੀ ਨੇ ਪਵਿੱਤਰ ਬਾਣੀ ਦਾ ਕੀਰਤਨ ਸ਼ਰਨ ਕੀਤਾ, ਆਓ ਹੁਣ ਰਲ ਕੇ ਅਨੰਦ ਸਾਹਿਬ ਬਾਣੀ ਜਾਪ ਕਰੀਏ, ਉਪਰੰਤ ਅਰਦਾਸ ਕਰਨੇ ਸਤਿਗੁਰ ਕਿਰਪਾ ਕਰਨ ਇਸ ਪਰਿਵਾਰ ਦੇ ਸਿਰ 'ਤੇ ਸਦਾ ਆਪਣਾ ਮੇਰਾ ਪ੍ਰਸਾਦ ਰੱਖੀ ਰੱਖਣ, ਦਰਮ ਕਰੋ ਗੁਰਸਿੱਖੀ ਜਿਵੇਂ ਤਨਾਮ ਬਾਣੀ ਦਾ ਤਾਂ ਬਖਸ਼ਿਸ਼ ਕਰਨੀ ਹੈ, ਅਰਦਾਸ ਸਭ ਨੇ ਕਰਕੇ ਜਾਣੀ ਹੈ ਜੀ। ਆਓ ਰਲ ਕੇ ਅਨੰਦ ਸਾਹਿਬ ਬਾਣੀ ਜਾਪ ਕਰੀਏ, ਕੋਈ ਵੀ ਰਿਸ ਨਾ ਮੰਜਣਾ ਰਹੇ, ਸਾਰੇ ਜਣੇ ਆਪਣੀ ਹਾਜ਼ਰੀ ਲਵਾਏ ਜੀ।

ਬੋਲਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਅਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੈ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਰਾੜ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਲਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਘ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਾਂ ਦੀ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋ ਜਿਹੜੀ ਬੇਨਤੀ ਹੈ ਆਪ ਜੀ ਦਰ ਘਰ ਦਾ ਫਰਮਾਨ ਹੈ ਤੂੰ ਸਮਰੱਥ ਅਕਥ ਗੋਚਰ ਜੀਓ ਬਿਨ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਧਨ ਸ਼ੀਤਲ ਹੋਏ ਦੇ ਮਾਵਾਂ ਅਨੁਸਾਰ ਆਪ ਜੀ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਸਰਦਾਰ ਜਸ ਕਰਨਦੀਪ ਸਿੰਘ ਜੀ ਅਤੇ ਬੀਬੀ ਨਵਰੀਤ ਕੌਰ ਬੀਬੀ ਨਵਪ੍ਰੀਤ ਕੌਰ ਸਮੂਹ ਸੇਖ ਪਰਿਵਾਰ ਨੂੰ ਦਾਤਾ ਜੀ ਆਪ ਜੀ ਵੱਲੋਂ ਬਖਸ਼ੀ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਸਮੂਹ ਸੇਵਕਾਂ ਨੇ ਦਾਤਾ ਜੀ ਆਪ ਜੀ ਦੇ ਚਰਨ ਪਰਸੇ ਹਨ ਇਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਬਾਣੀ ਜਾਪ ਹੋਏ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਅਤੇ 6 ਪੌੜੇ ਅਨੰਦ ਸਾਹਿਬ ਦੇ ਬਾਣੀ ਜਾਪ ਹੋਏ ਜੀ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਸੇਵਾ ਕਰਦੇ ਹਾਂ ਜਾਣੇ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਦਾਤਾ ਜੀ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ 'ਚ ਉਸਾਣਾ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ ਆਪਣੇ ਬੱਚਿਆਂ ਦੇ ਸਿਰਾਂ 'ਤੇ ਮੇਰਾ ਆਪਣੇ ਹੱਥ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੇ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਜੋ ਵੀ ਸ਼ੁਭ ਮਨੋਕਾਮਨਾਵਾਂ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਚਰਨ ਪਰਸੇ ਹਨ ਆਪ ਜੀ ਨੇ ਕਿਰਪਾ ਕਰਨੀ ਗੁਰਮਤਿ ਅਨੁਸਾਰ ਸੋ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜੀ ਕਿਰਪਾ ਕਰਨੀ ਪਰਿਵਾਰ ਨੂੰ ਦਰੋਂ ਕਰੋ ਸੇਵਾ ਸਮਨ ਅਤੇ ਮਾਣੀ ਪੜ੍ਹੀ ਦਾਤਾ ਬਖਸ਼ਿਸ਼ ਕਰਨੇ ਗੁਰਸਿੱਖੀ ਜੀਵਨ ਨਾਮਣੀ ਦਾਤਾ ਬਖਸ਼ਿਸ਼ ਕਰਨੇ ਤੰਦਰੁਸਤੀ ਦੇਹ ਰੂਪਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਦਾਤਾ ਜੀ ਪਰਿਵਾਰ ਵੱਲੋਂ ਆਪਣੇ ਕਿਰਤ ਕਮਾਈ ਨੂੰ ਸਫਲਾ ਕਰਦੇ ਹਾਂ ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੇ ਪਰਿਵਾਰ ਦੀ ਕੀਤੀ ਸੇਵਾ ਥਾਏ ਪਾਉਣੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਦਰੋਂ ਕਰੋ ਗੁਰਸਿੱਖੀ ਜੀਵਨ ਦੇ ਨਾਮ ਬਣੀ ਦਾਤਾ ਬਖਸ਼ਿਸ਼ ਕਰਨੀ ਹੈ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ ਲੰਗਰਾਂ ਦੀ ਵੀ ਸੇਵਾਵਾਂ ਲਈਆਂ ਗਈਆਂ ਹਨ ਦਾਤਾ ਜੀ ਕਿਰਪਾ ਕਰਨੀ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਦਰਖਾਂ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਗੇ ਖੁਆਰ ਹੋਏ ਸਭ ਮਿਲੈਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੁਰਾ

ਰੱਖੇ ਚਰਨ ਰਸਾਇਣ। ਜਨਮ ਮਰਨ ਦੋਹੂ ਤੇ ਛੁਟੈ, ਭਵ ਜਲ ਜਗਤ ਤਰਾਇਣ।

0: खोजत खोजत तत बिचार्यो दास गोविंद परायण अविनाशी खेम चाह है जे नानक सदा सिमर नारायण। वाहिगुरु जी का खालसा वाहिगुरु जी की फतेह। सब तो पहला कुटान कुटान शुकराना है धन गुरु ग्रंथ साहिब जी महाराज जी का जो समुचिया संगतां नूं अपने खुले दर्शन द्वारे बख्शिश करके निहाल कर रहे हैं। सेवक परिवार सरदार जसकरनदीप सिंह जी ते बीबी नवप्रीत कौर जी परिवार वालों सतगुरों के बख्शे दातों का शुकराना करते हैं ते परिवार के सुख शांति चढ़ती कला वास्ते अरदास बेनती करते हैं। सतगुरों के चरण परसे सतगुर कृपा कर समूह परिवार को दरों करो गुरसिखी जीवन के नाम बनी दाता बख्शिश कर। परिवार वालों आई संगत का बहुत बहुत धन्यवाद जो अपने कीमती समय कढ़ के आप जी परिवार दी खुशियां दे शामिल होने वास्ते आए हो। सो बेनती है कि आप जी ने प्रसाद लैण उपरंत लंगर छक के जाने की कृपालता करने जी। वाहिगुरु जी का खालसा वाहिगुरु जी की फतेह।
1: वाह गुरु वाह गुरु वाहिगुरु जी का खालसा वाहिगुरु जी की फतेह। गुरु प्यारी सत्संग जीओ आओ हुण सुवास ग्रास सिमरन ब्यास क्लास का समा हो गया है। आओ सारे रल के सिमरन शुरू करिए जी। सिमरन शुरू करन तो पहला एक बार सवास ग्रास सिमरन की विधि नूं समझ लईए। जदों सवास अंदर जाए वाहे दी आवाज दे के सुनना है। जदों सवास बाहर आए गुरु दी आवाज दे के सुनना है। अपने नेत्रां नूं बंद रखना है, रसना नूं बोलन ते ला देना है ते सरवणा नूं सुन ते ला देना है। महाराज समझाउंदे हन तुन मह ध्यान ध्यान मह जानिया गुरमुख अकथ कहानी। सो आओ सारिया के चरणों के बेनती है आप सारिया ने रल के बोल के अभ्यास करना है जी। वाह गुरु वाह गुरु वाह गुरु वाह गुरु वाह गुरु गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु गुरु वाह गुरु वाह गुरु वाह गुरु वाह गुरु वाह गुरु वाह गुरु गुरु वाह गुरु ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸਾਰੇ ਬੋਲ ਕੇ ਅਭਿਆਸ ਕਰੀਏ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

वाह गुरु वाह गुरु वाह गुरु वाह गुरु वाह

ಗುರು ವ

Ah,

ਸਾਰੇ ਬੋਲ ਕੇ ਅਭਿਆਸ ਕਰੀਏ ਜੀ। ਵਾਹ ਗੁਰੂ।

वाह गुरु वाह।

Guru Vahe Guru Vahe Guru

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਹੌਲੀ ਹੌਲੀ ਸਾਰੇ ਸਹਿਜ ਹੁੰਦੇ ਜੀ ਜੀ ਵਾਹਿਗੁਰੂ।

ਹੋਰ ਸਹਿਜ ਦੇ ਵਿੱਚ ਅੰਤਰਗਤ ਆਪਣੀ ਆਵਾਜ਼ ਖੁਦ ਨੂੰ ਹੀ ਸੁਣੇ। ਹੋਰ ਅੰਤਰਗਤ ਜਦੋਂ ਸਵਾਸ ਅੰਦਰ ਜਾਏ ਵਾਹੀ ਮਹਿਸੂਸ ਕਰਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਮਹਿਸੂਸ ਕਰਨਾ ਹੈ। ਆਪਣਾ ਧਿਆਨ ਆਪਣੇ ਸਰਵਣਾਂ ਦੇ ਵਿੱਚ ਰੱਖਣਾ ਹੈ ਜੀ।

ਸਵਾਸ ਗ੍ਰਾਸ ਜੋ ਧਿਆਵੇ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਸੋ ਸਤਿਗੁਰੂ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ 'ਤੇ ਅਪਾਰ ਕਿਰਪਾ ਕੀਤੀ ਹੈ, ਆਪਾਂ ਨੂੰ ਆਪਣੀ ਚਰਨ ਸ਼ਰਨ ਵਿੱਚ ਬਿਠਾ ਕੇ ਸਵਾਸ ਗ੍ਰਾਸ ਸਿਮਰਨ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਸੋ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ, ਸਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਬਾਨੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਮੋਗਾ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਜਿੰਨਾ ਚਿਰ ਕੋਈ ਗੁਰਮੁਖ ਸਾਨੂੰ ਉਸ ਪਿਤਾ ਪਰਮੇਸ਼ਰ ਦਾ ਭੇਤ ਨਹੀਂ ਦਿੰਦਾ, ਉਨਾ ਚਿਰ ਆਪਾਂ ਉਸ ਪਿਤਾ ਨੂੰ ਮਿਲ ਨਹੀਂ ਸਕਦੇ। ਪੜ੍ਹ ਤਾਂ ਆਪਾਂ ਰੋਜ਼ ਹੀ ਲੈਂਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਉਹਨੂੰ ਮਿਲਣਾ ਕਿਵੇਂ ਹੈ? ਸਿਰਫ ਉਹਦਾ ਭੇਤ ਉਹ ਹੀ ਗੁਰਮੁਖ ਦੇ ਸਕਦੇ ਹਨ ਜਿਨ੍ਹਾਂ ਨੇ ਆਪ ਉਸ ਪਿਤਾ ਨਾਲ ਮਿਲਾਪ ਕੀਤਾ ਹੁੰਦਾ ਹੈ। ਮਹਾਰਾਜ ਸਮਝਾਉਂਦੇ ਹਨ, ਸਾਧੂ ਮਾਰਗ ਦੱਸਿਆ ਜਪੀਏ ਗੁਰਮੰਤ। ਸੋ ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰਿਆਂ ਦਾ, ਉਹਨਾਂ ਵੱਲੋਂ ਵਰਸੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ, ਮੌਜੂਦਾ ਮੁਖੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਮੋਗਾ। ਬਹੁਤ ਬਹੁਤ ਧੰਨਵਾਦ ਆਪ ਰੱਬ ਰੂਪ ਸੰਗਤ ਦਾ, ਜਿਨ੍ਹਾਂ ਨਾਲ ਬੈਠ ਕੇ ਸਿਮਰਨ ਅਭਿਆਸ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸਿਮਰਨ ਅਭਿਆਸ ਕਰਦਿਆਂ ਏਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰ ਅਤੇ ਸਤਿਗੁਰ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਪੈ ਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਦ ਵਿਣ ਸਿੱਧੀ ਕਿਨੈ ਨਾਮ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ

ਆਖਾਂ ਜੀਵਾ ਮਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ।

ਕੋਇ ਨਾ ਕੋ ਹੋਆ ਨਾ ਕੋ ਹੋਇ ਜੇ ਵੜਿਆ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾਮ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ

ਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਹੈ ਸਿਮਰਨ ਕਰਿਆ ਸਭ ਨਿਧਾਨ ਦਾਸਿਅਸਤ ਸਿਧਾਨ।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵ ਹੁਸਨ ਤੁਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਪੇ ਭੁਗਤਾ ਜੀ ਹਉ

ਸੇਵੈ ਹੈ, ਜੋ ਸੇਵੈ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹੈ, ਹਰ ਧਿਆਵੈ ਤੁਧ ਜੀ। ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ

ਤੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਾਪੈ ਹੈ ਜਪੈ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਠੀਸੀ ਜੋ ਤੂੰ ਦੇਹੇ ਸੋਈ ਹਉਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਧ ਹੀ ਮਾਹੇ ਤੁਧ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੀਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤੈਂ ਦੂਬਿਆਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ।

ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਮ੍ਰਿ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਿਲੇਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ

ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਨ ਚੁਨ ਸਤਰ ਹਮਾਰੀ ਮਾਰੀਐ ਆਪ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੂ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੂੰਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੀ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ

ਤੇ ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਵਿੱਚ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇ ਤਜਕੀਨੀ, ਉਤਪੁਜ ਖਾਣ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਅਬ ਰੱਛਾ ਮੇਰੀ ਤੁਮ ਕਰੋ, ਸੇਖਿਓ ਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕੀ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈਂ ਤਤਕਾਲਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ

ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹਾਂ, ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੋ, ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ, ਨਾਹੀਂ ਤੇਰੇ ਛੱਡ ਜਾਹੇ। ਭੌਜਲ ਬਿਖਮ ਸਗਾ ਹੋ ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ। ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾ ਰੱਖੇ।

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुतनो

ਕਲ ਘੋਰ ਸਮੁੰਦਰ ਮੈਂ ਬੁੱਢਤ ਥੇ, ਕਬ ਹੋ ਮਿਟ ਹੈ ਨਹੀਂ ਰੇ ਪਛਤਾਇ, ਤਤ ਵਿਚਾਰ ਜਹੈ ਮਥੁਰਾ। ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇ ਗੁਰੂ।

ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਤਰਸ ਕਰਕੇ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਅਸ਼ਟਪਦੀ ਨੰਬਰ 10 ਦੇ ਅਧੀਨ ਦਰਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 276 ਪਰ ਸੁਸ਼ੋਭਿਤ ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਸਵੀਂ ਅਸ਼ਟਪਦੀ ਦਾ ਚੌਥਾ ਪਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸ੍ਰਿਸ਼ਟੀ ਰਚਨਾ ਦਾ ਜੋ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਸਾਰੀ ਵਿਚਾਰ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੀ ਸਾਡੇ ਸਨਮੁੱਖ ਬਖਸ਼ਿਸ਼ ਰੂਪ ਦੇ ਵਿੱਚ ਲਿਖੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ

ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ। ਮਹਾਰਾਜ ਜੀ ਨੇ ਆਰੰਭਤਾ ਕੀਤੀ ਕਿ ਕਈ ਕੋਟ ਰਾਜਸ ਤਾਮਸ ਸਾਤਕ ਇਸ ਸੰਸਾਰ ਦੇ ਵਿੱਚ, ਮਹਾਰਾਜ ਜੀ ਕਹਿਣ ਲੱਗੇ ਕਈ ਕਰੋੜਾਂ ਐਸੇ ਹਨ ਜਿਨ੍ਹਾਂ ਦੇ ਉੱਪਰ ਇਹ ਤਿੰਨ ਬਿਰਤੀਆਂ ਦਾ ਪ੍ਰਭਾਵ ਹੈ, ਰਾਜਸੀ ਬਿਰਤੀ ਰਜੋਗੁਣ, ਤਾਮਸੀ ਬਿਰਤੀ ਤਮੋਗੁਣ, ਸਾਂਤਕੀ ਬਿਰਤੀ ਜਿਹਨੂੰ ਸਤੋਗੁਣ ਕਿਹਾ ਜਾਂਦਾ ਹੈ। ਤਿੰਨ ਤਰੀਕਿਆਂ ਦਾ ਇਹ ਸੰਸਾਰ ਦੇ ਵਿੱਚ ਇਨਸਾਨ ਜੀਵਨ ਬਤੀਤ ਕਰਦਾ ਹੈ। ਸਭ ਤੋਂ ਪਹਿਲਾਂ ਤੇ ਤਮੋ ਗੁਣੀ ਦਾ ਅਰਥ ਹੈ ਜਿਹੜਾ ਘੋਰ ਅਗਿਆਨਤਾ ਦੇ ਵੱਸ ਵਿੱਚ ਹੈ, ਜਿੱਥੇ ਸਾਧਨਾ ਦਾ ਕੋਈ ਜ਼ਿਕਰ ਨਹੀਂ, ਜਿੱਥੇ ਗਿਆਨ ਦਾ ਕੋਈ ਜ਼ਿਕਰ ਨਹੀਂ, ਜਿੱਥੇ ਬੰਦਗੀ ਦਾ ਕੋਈ ਜ਼ਿਕਰ ਨਹੀਂ, ਧਾਰਮਿਕ ਸੇਵਾ ਦਾ ਜ਼ਿਕਰ ਕੋਈ ਨਹੀਂ, ਧਾਰਮਿਕ ਉਪਦੇਸ਼ ਦਾ ਕੋਈ ਜ਼ਿਕਰ ਨਹੀਂ ਹੈ, ਉਹ ਤਾਮਸੀ ਬਿਰਤੀ ਹੈ, ਤਮੋ ਗੁਣੀ। ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਤਮ ਸੰਸਾਰ ਕਿਹਾ ਹੈ ਕਿ ਤਮੋ ਬਿਰਤੀ ਦਾ ਸੰਸਾਰ ਹੈ, ਜਿੱਥੇ ਬਹੁਤਾਂਤ ਦੇ ਵਿੱਚ ਬੰਦਾ ਇੱਛਾਵਾਂ ਦੇ ਘੇਰੇ ਵਿੱਚ ਇੰਨਾ ਕੁ ਘੁਲ ਚੁੱਕਾ ਹੈ ਕਿ ਇੱਛਾਵਾਂ ਤੋਂ ਬਾਹਰ ਹੋਰ ਕੁਝ ਦਿਸਦਾ ਨਹੀਂ ਹੈ। ਇੱਥੋਂ ਤੱਕ ਦਿਨ ਰਾਤ ਇਸ ਤਰ੍ਹਾਂ ਦੀ ਬਿਰਤੀ ਬਣੀ ਰਹਿੰਦੀ ਹੈ ਕਿ ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲੇ ਗੁਰਚਾਲੀ। ਇਹਨੂੰ ਤਾਮਸੀ ਬਿਰਤੀ ਕਿਹਾ ਜਾਂਦਾ ਹੈ, ਤਮੋ ਗੁਣੀ ਬਿਰਤੀ। ਮਹਾਰਾਜ ਜੀ ਕਹਿੰਦੇ ਕਰੋੜਾਂ ਐਸੇ ਨੇ ਜਿਨ੍ਹਾਂ ਦਾ ਦਿਨ ਰਾਤ ਤਾਮਸੀ ਬਿਰਤੀ ਤਮੋ ਬਿਰਤੀ ਦੇ ਵਿੱਚ ਬਤੀਤ ਹੁੰਦਾ ਹੈ ਕਿ ਦਿਨ ਰਾਤ ਮਾੜੇ ਕਰਮਾਂ ਦੇ ਵਿੱਚ ਬਤੀਤ ਹੋ ਰਿਹਾ ਹੈ। ਉਸ ਤੋਂ ਬਾਅਦ ਕਈ ਕਰੋੜਾਂ ਐਸੇ ਹਨ ਜਿਹੜੇ ਰਾਜਸ ਹਨ, ਰਾਜਸੀ ਬਿਰਤੀ। ਰਾਜਸੀ ਬਿਰਤੀ ਜਿਹੜੀ ਹੈ ਜਿਹਦੇ ਵਿੱਚ ਥੋੜ੍ਹਾ ਧਰਮ ਵੀ ਹੈ ਪਰ ਧਰਮ ਦੇ ਪਿੱਛੇ ਇੱਛਾਵਾਂ ਵੀ ਜੁੜੀਆਂ ਹੋਈਆਂ ਹਨ, ਉਹ ਰਾਜਸੀ ਬਿਰਤੀ ਹੈ ਕਿ ਜਿੱਥੇ ਪਦਾਰਥ ਵੀ ਚਾਹੀਦੇ ਨੇ ਅਤੇ ਬੰਦਗੀ ਕਰਨ ਵਾਸਤੇ, ਸਿਰਫ ਬੰਦਗੀ ਜਿਹੜੀ ਹੈ ਉਹ ਇਹਨਾਂ ਪ੍ਰਾਪਤੀਆਂ ਵਾਸਤੇ ਤੁਰੀ ਹੋਈ ਹੈ। ਜਿਵੇਂ ਸਿੱਧ ਆਦਿਕ ਜਿਹੜੇ ਸਨ ਜਿਨ੍ਹਾਂ ਦੀ ਇੱਛਾ ਇਹ ਸੀ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਆਪਣੀ ਪੂਜਾ ਵਾਲੇ ਪਾਸੇ ਜਾਣਾ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਰਾਜਸੀ ਬਿਰਤੀ ਦੇ ਵਿੱਚ ਕਦੀ ਕਦੀ ਤਾਂ ਧਰਮ ਹੁੰਦਾ ਹੈ ਅਤੇ ਕਦੀ ਕਦੀ ਅਧਰਮੀ ਬਿਰਤੀ ਧਾਰਨ ਕਰ ਲੈਂਦਾ ਹੈ ਇਨਸਾਨ। ਧਰਮ ਦੀ ਕਮਾਈ ਕੇਵਲ ਸੰਸਾਰਿਕ ਇੱਛਾ ਦੀ ਪੂਰਤੀ ਵਾਸਤੇ ਕੀਤੀ ਜਾਂਦੀ, ਇਹ ਰਾਜਸੀ ਬਿਰਤੀ ਹੈ। ਉਸ ਤੋਂ ਬਾਅਦ ਸ਼ਾਂਤਕੀ ਬਿਰਤੀ ਕਿਹੜੀ ਹੈ? ਸ਼ਾਂਤਕੀ ਬਿਰਤੀ ਉਹ ਹੈ ਜਿਹਦੇ ਵਿੱਚ ਕੇਵਲ ਇੱਕ ਨਿਰੰਕਾਰ ਤੋਂ ਬਗੈਰ ਹੋਰ ਕੁਛ ਨਹੀਂ ਹੈ, ਇੱਕ ਨਿਰੰਕਾਰ ਦੇ ਪਰਥਾਏ ਸਤੋ ਗੁਣੀ ਹੋ ਕੇ ਸੰਸਾਰ ਦੇ ਵਿੱਚ ਇਨਸਾਨ ਚੱਲਦਾ ਹੈ, ਜਿੱਥੇ ਸੰਸਾਰ ਦੀ ਸੋਝੀ, ਜਿੱਥੇ ਸੰਸਾਰ ਦੀ ਵਿਚਾਰਧਾਰਾ, ਜਿੱਥੇ ਸੰਸਾਰਿਕ ਬਿਰਤੀਆਂ ਤੋਂ ਇਨਸਾਨ ਬਹੁਤ ਉੱਪਰ ਉੱਠ ਜਾਂਦਾ ਹੈ, ਜਿੱਥੇ ਸ਼ਾਂਤ ਵਿਭਾਵ ਕੇ ਸ਼ਾਂਤਕੀ ਤਪ ਜਿਹਨੂੰ ਸਤੋ ਗੁਣੀ ਇਨਸਾਨ ਕਿਹਾ ਹੈ। ਇੱਥੋਂ ਤੱਕ ਕਿ ਧਾਰਮਿਕ ਕਿਰਿਆਵਾਂ ਦੇ ਵਿੱਚ ਜਿਹੜਾ ਹੈ ਉਹ ਸਾਰਾ ਜ਼ਿਕਰ ਇੱਥੇ ਸਾਡੇ ਸਨਮੁੱਖ ਹੁੰਦਾ ਹੈ। ਜਿਹੜਾ ਤਮੋ ਬਿਰਤੀ ਉਹਨੂੰ ਕਾਲੇ ਰੰਗ ਨਾਲ ਤਸ਼ਬੀਹ ਦਿੱਤੀ ਹੈ ਅਤੇ ਜਿਹੜਾ ਅਸਲ ਦੇ ਵਿੱਚ ਰਜੋ ਗੁਣੀ ਹੈ ਇਹ ਲਾਲ ਰੰਗ ਨਾਲ ਇਹਨੂੰ ਤਸ਼ਬੀਹ ਦਿੱਤੀ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਹੈ ਸ਼ਾਂਤਕੀ ਬਿਰਤੀ ਇਹਨੂੰ ਚਿੱਟੇ ਰੰਗ ਨਾਲ ਤਸ਼ਬੀਹ ਦਿੱਤੀ। ਚਿੱਟਾ ਰੰਗ ਸਾਰਾ ਕੁਝ ਦਿਖਾਉਣ ਦੇ ਸਮਰੱਥ ਹੁੰਦਾ, ਲਾਲ ਰੰਗ ਵਿੱਚ ਕੁਝ ਚੀਜ਼ਾਂ ਦਿਸਦੀਆਂ ਅਤੇ ਕੁਝ ਨਹੀਂ, ਪਰ ਕਾਲੇ ਰੰਗ ਦੇ ਵਿੱਚ ਕੁਝ ਵੀ ਨਹੀਂ ਦਿਸਦਾ। ਸਤਿਗੁਰੂ ਮਹਾਰਾਜ ਕਹਿਣਗੇ ਇਸੇ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਇਨਸਾਨ ਆਪਣਾ ਜੀਵਨ ਬਤੀਤ ਕਰਦਾ ਹੈ। ਕਰੋੜਾਂ ਐਸੇ ਹਨ ਜਿਹੜੇ ਰਜੋ ਬਿਰਤੀ, ਤਮੋ ਬਿਰਤੀ ਅਤੇ ਸਤੋ ਬਿਰਤੀ ਦੇ ਆਧਾਰ ਦੇ ਉੱਪਰ ਆਪਣਾ ਜੀਵਨ ਬਤੀਤ ਕਰਦੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮ੍ਰਿਤ ਅਰਸਾਸ। ਕਹਿੰਦੇ ਨੇ ਕਰੋੜਾਂ ਹਨ ਵੇਦ ਆਦਿਕ ਦਾ ਅਭਿਆਸ ਕਰਨ ਵਾਲੇ, ਕਰੋੜਾਂ ਧਾਰਮਿਕ ਗ੍ਰੰਥ ਇਸ ਸੰਸਾਰ ਦੇ ਉੱਪਰ ਰਚੇ ਗਏ। ਮਹਾਰਾਜ ਜੀ ਕਹਿਣ ਲੱਗੇ
ਕਈ ਕੋਟ ਬੇਦ ਪ੍ਰਾਨ ਸਿਮ੍ਰਿਤ ਅਰਸਾਸਤ, ਕਈ ਐਸੇ ਹਨ ਜਿਹੜੇ ਕਰੋੜਾਂ ਦੀ ਗਿਣਤੀ ਵਿੱਚ ਨੇ, ਜਿਹੜੇ ਬੇਦ ਦੇ ਬੇਦਾਂ ਦੇ ਧਾਰਨੀ, ਉਸ ਤੋਂ ਬਾਅਦ ਸਿਮਰਤੀਆਂ ਦੇ ਧਾਰਨੀ, ਉਸ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਪੁਰਾਣਾਂ ਦੇ ਧਾਰਨੀ, ਅਤੇ ਇਸ ਅਵਸਥਾ ਦੇ ਵਿੱਚ ਮਹਾਰਾਜ ਕਹਿਣਗੇ ਛੇ ਸ਼ਾਸਤਰਾਂ ਦੇ ਭਾਵ ਕਿ ਛੇ ਸ਼ਾਸਤਰਾਂ ਦੇ ਅਭਿਆਸੀ ਗੁਰਮੁਖ। ਮਹਾਰਾਜ ਕਹਿਣ ਲੱਗੇ ਇਹਨਾਂ ਦੇ ਵਿੱਚ ਧਾਰਮਿਕ ਅਵਸਥਾ ਵਿੱਚ ਤਤਪਰ ਰਹਿਣ ਵਾਲੇ ਕੁਝ ਐਸੇ ਅਭਿਆਸੀ ਵੀ ਮੌਜੂਦ ਨੇ ਜਿਨ੍ਹਾਂ ਨੂੰ ਧਾਰਮਿਕ ਗ੍ਰੰਥ ਕੰਠ ਵੀ ਹੋ ਚੁੱਕੇ, ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਆ ਚੁੱਕੀ, ਧਾਰਮਿਕ ਗ੍ਰੰਥਾਂ ਦੇ ਵਿੱਚ ਲਿਪਾਏ ਮਾਣ ਨੇ। ਸਤਿਗੁਰੂ ਜੀ ਕਹਿੰਦੇ ਕਈ ਕੋਟ ਬੇਦ ਪੁਰਾਨ ਸਿਮ੍ਰਿਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ। ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਅਸਲ ਦੇ ਵਿੱਚ ਰਤਨ ਸਮੁੰਦਰ ਦੇ ਵਿੱਚ ਕਈ ਤਰ੍ਹਾਂ ਦੇ ਰਤਨ ਪੈਦਾ ਕਰ ਦਿੱਤੇ। ਮਹਾਰਾਜ ਕਹਿਣਗੇ ਕਈ ਤਰ੍ਹਾਂ ਦੇ ਸਮੁੰਦਰ ਪੈਦਾ ਕਰ ਦਿੱਤੇ ਕਰਤੇ ਪੁਰਖ ਦੇ ਹੁਕਮ ਦੇ ਵਿੱਚ, ਅਤੇ ਮਹਾਰਾਜ ਕਹਿਣ ਲੱਗੇ ਕਈ ਕੋਟ ਇੱਥੇ ਅਵਸਥਾ ਜਿਹੜੀ ਸਾਡੇ ਸਨਮੁੱਖ, ਕਈ ਕੋਟ ਕੀਏ ਰਤਨ ਸਮੁੰਦ। ਮਹਾਰਾਜ ਕਹਿਣ ਲੱਗੇ ਕਰੋੜਾਂ ਐਸੇ ਰਤਨ ਪੈਦਾ ਕਰ ਦਿੱਤੇ ਜਿਨ੍ਹਾਂ ਦੀ ਹੋਂਦ ਸਮੁੰਦਰ ਵਿੱਚ ਹੈ, ਕਈ ਸਮੁੰਦਰ ਪੈਦਾ ਕੀਤੇ, ਕਈ ਰਤਨ ਉਹਨਾਂ ਵਿੱਚ ਪੈਦਾ ਕਰ ਦਿੱਤੇ। ਮਹਾਰਾਜ ਜੀ ਕਹਿਣ ਲੱਗੇ ਕਈ ਕੋਟ ਨਾਨਾ ਪ੍ਰਕਾਰ ਜੰਤ, ਨਾਨਾ ਪ੍ਰਕਾਰ ਜੰਤ ਦਾ ਅਰਥ ਹੈ ਜਿਨ੍ਹਾਂ ਦਾ ਅੱਜ ਤੱਕ ਵੀ ਕੋਈ ਲੇਖਾ ਜੋਖਾ ਪ੍ਰਗਟ ਨਹੀਂ ਕਰ ਸਕਿਆ ਹੈ, ਕੋਈ ਨਹੀਂ ਕਹਿ ਸਕਿਆ ਕਿ ਕਿੰਨੀ ਪ੍ਰਕਾਰ ਦੇ ਜੰਤ, ਕਿੰਨੀ ਤਰ੍ਹਾਂ ਦੇ ਕਿਸ ਅਸਥਾਨ ਦੇ ਉੱਪਰ। ਹਾਂ, ਥੋੜ੍ਹਾ ਜਿਹਾ ਭਗਤ ਨਾਮਦੇਵ ਸਾਹਿਬ ਜੀ ਨੇ ਜ਼ਰੂਰ ਇਸ਼ਾਰਾ ਕੀਤਾ ਹੈ ਕਿ 42 ਲੱਖ ਜੀਵ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੂੰ। ਉਹਨਾਂ ਥੋੜ੍ਹਾ ਜਿਹਾ ਇਸ਼ਾਰਾ ਮਾਤਰ ਜਿਹੜਾ ਹੈ ਉਹ ਸਾਡੇ ਸਨਮੁੱਖ ਜ਼ਰੂਰ ਕੀਤਾ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਇਸ ਸੰਸਾਰ ਦੇ ਉੱਪਰ ਕਈ ਕੋਟ ਨਾਨਾ ਪ੍ਰਕਾਰ ਜੰਤ, ਮਹਾਰਾਜ ਜੀ ਕਹਿੰਦੇ ਕਈ ਤਰ੍ਹਾਂ ਦੇ ਜੀਵ ਜੰਤ ਜਿਹੜੇ ਹਨ ਉਹ ਪੈਦਾ ਕੀਤੇ ਹੋਏ ਅਣਗਿਣਤ ਨੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਕਈ ਕੋਟ ਕੀਏ ਚਿਰ ਜੀਵੇ। ਮਹਾਰਾਜ ਜੀ ਕਹਿੰਦੇ ਕਈਆਂ ਦੀ ਉਮਰ ਹੀ ਇੰਨੀ ਹੈ ਕਿ ਉਹ ਕਈ ਚਿਰ ਕਈ ਸਾਲ ਆਪਣਾ ਸਮਾਂ ਸੰਸਾਰ 'ਤੇ ਬਤੀਤ ਕਰ ਗਏ, ਕਈਆਂ ਦੇ ਅੰਦਰ ਤਾਕਤ ਹੀ ਇੰਨੀ। ਕਈ ਜੀਵ ਹੁਣ ਸਰਪ ਦੀ ਉਮਰ ਜਿਹੜੀ ਹੈ ਉਹ ਸਭ ਤੋਂ ਵੱਧ ਲਿਖੀ ਗਈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਹੈ ਕਿ ਬਿਨ ਸਿਮਰਨ ਜਿਉਂ ਜੀਵਨ ਬਲਣਾ ਸਰਪ ਜੈਸੇ ਅਰਜਾਰੀ, ਭਾਵ ਬਹੁਤ ਲੰਮੀ ਆਰਜਾ ਵਾਲਾ ਹੈ ਸੱਪ, ਇਹਦੀ ਉਮਰ ਬਹੁਤ ਲੰਬੀ ਹੈ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਬਹੁਤ ਐਸੇ ਹਨ ਜਿਹੜੇ ਬਹੁਤ ਲੰਮੀ ਉਮਰ ਦੇ ਜੀਵ ਸੰਸਾਰ ਦੇ ਵਿੱਚ ਪੈਦਾ ਕਰ ਦਿੱਤੇ ਗਏ, ਬੜੀ ਲੰਮੀ ਉਮਰ ਉਹਨਾਂ ਦੀ ਜੀਵਾਂ ਦੀ ਪ੍ਰਗਟ ਕਰ ਦਿੱਤੀ ਗਈ। ਇਨਸਾਨਾਂ ਵਿੱਚ ਵੀ ਸਭ ਤੋਂ ਵੱਧ ਉਮਰ ਜਿਹੜੀ ਹੈ ਉਹ ਮਾਰਕੰਡੇ ਜੋਗੀ ਦੀ ਲਿਖੀ ਗਈ। ਸਤਿਗੁਰੂ ਸਾਹਿਬ ਜੀ ਨੇ ਕਿਹਾ ਮਾਰਕੰਡੇ ਤੇ ਕੋ ਅਧਿਕਾਏ ਜਿਨ ਤ੍ਰਿਣ ਧਰ ਮੂਢ ਬਿਲਾਏ, ਜਿਹਨੇ ਸਾਰੀ ਉਮਰ ਆਪਣੀ ਇੱਕ ਛਣ ਦੇ ਵਿੱਚ ਹੀ ਘਾਹ ਦੇ ਉੱਪਰ ਹੀ ਬਤੀਤ ਕਰ ਦਿੱਤੀ। ਸਭ ਤੋਂ ਲਮੇਰੀ ਆਰਜਾ ਮਾਰਕੰਡੇ ਰਿਸ਼ੀ ਦੀ ਮੰਨੀ ਜਾਂਦੀ। ਪੀਰ ਬੁੱਢਨ ਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ, ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਗੁਰਦੇਵ ਜੀ ਦੇ ਨਾਲ ਮਿਲਾਪ ਹੁੰਦਾ। ਉਮਰ ਬਹੁਤ ਲੰਮੀ ਇਸ ਧਰਤੀ ਦੇ ਉੱਪਰ ਹੋਈ। ਮਹਾਰਾਜ ਜੀ ਕਹਿਣਗੇ ਕਈ ਕੋਟ ਕੀਏ ਚਿਰ ਜੀਵੇ, ਚਿਰਨਜੀਵੀ ਬਹੁਤ ਲੰਮਾ ਸਮਾਂ ਜੀਣ ਵਾਲੇ, ਜਿਨ੍ਹਾਂ ਦੀ ਉਮਰ ਦਾ ਅੰਦਾਜ਼ਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਲਾਇਆ ਜਾ ਸਕਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਹੁਣ ਇਹਦੇ ਅਰਥ ਆਪ ਜੀ ਧਿਆਨ ਰੱਖਿਓ। ਮਹਾਰਾਜ ਜੀ ਕਹਿੰਦੇ ਕਰੋੜਾਂ ਐਸੇ ਹਨ ਜਿਹੜੇ ਪਹਾੜਾਂ ਦੇ ਰੂਪ ਦੇ ਵਿੱਚ ਖੜ੍ਹੇ, ਕਰੋੜਾਂ ਪਹਾੜ ਇਹ ਸੰਸਾਰ ਦੇ ਵਿੱਚ ਕਰਤੇ ਪੁਰਖ ਦੇ ਹੁਕਮ ਨਾਲ ਖਲੋਤੇ। ਅਤੇ ਨਾਲ ਮਹਾਰਾਜ ਜੀ ਕਹਿਣ ਲੱਗੇ ਏਡੇ ਵੱਡੇ ਗਿਰ ਮੇਰ ਸੁਮੇਰ ਪਰਬਤ ਵੱਲ ਕੇ ਇਸ ਧਰਤੀ 'ਤੇ ਪਹਾੜ ਖਲੋਤੇ ਹਨ। ਸੁਵਰਨ ਥੀਵੇ, ਮਹਾਰਾਜ ਜੀ ਕਹਿਣਗੇ ਸ੍ਰੇਸ਼ਟ ਵਰਨਾ ਦੇ ਲੋਕ ਜਾਂ ਸ੍ਰੇਸ਼ਟ ਵਰਨਾ ਦੇ ਬਿਰਖ, ਸ੍ਰੇਸ਼ਟ ਵਰਨਾ ਦੇ ਪਹਾੜ, ਸ੍ਰੇਸ਼ਟ ਵਰਨਾ ਦੇ ਮਹਾਰਾਜ ਜੀ ਕਹਿਣਗੇ ਇਸ ਸੰਸਾਰ ਦੇ ਵਿੱਚ ਧਾਤੂ ਪਦਾਰਥ ਜਾਂ ਸਵਰਨ, ਭਾਵ ਕਿ ਸਵਰਨ ਦਾ ਅਰਥ ਸੋਨਾ ਵੀ ਹੈ। ਮਹਾਰਾਜ ਜੀ ਕਹਿਣਗੇ ਸੋਨੇ ਵਰਗੀਆਂ ਧਾਤੂਆਂ ਕਰਤੇ ਪੁਰਖ ਨੇ ਇਸ ਸ੍ਰਿਸ਼ਟੀ ਦੇ ਵਿੱਚ ਪ੍ਰਗਟ ਕਰ ਦਿੱਤੀਆਂ। ਕਈ ਕੋਟ ਜਾਖ ਕਿੰਨਰ ਪਿਸਾਚ, ਮਹਾਰਾਜ ਕਹਿਣਗੇ ਕਈ ਤਾਂ ਜਾਖ ਜਿਹੜੇ ਉਸ ਵਕਤ ਧਨ ਦੇਵਤੇ ਦੇ ਅਧੀਨ ਜਿਹੜੇ ਆਉਂਦੇ ਨੇ ਉਹਨਾਂ ਨੂੰ ਜਾਖ ਕਿਹਾ ਜਾਂਦਾ ਹੈ, ਕਿੰਨਰ
ਔਰ ਇਹ ਅਸਲ ਦੇ ਵਿੱਚ ਰਾਗੀ ਵੀ ਕਹੇ ਜਾਂਦੇ। ਕਿੰਨਰ ਆਪਾਂ ਆਮ ਕਰਕੇ ਜਿਹੜਾ ਹੈ ਔਰ ਇਹ ਸੰਸਾਰ ਦੇ ਵਿੱਚ ਕਿਸੇ ਹੋਰ ਪ੍ਰਜਾਤੀ ਵਾਸਤੇ ਸ਼ਬਦ ਵਰਤਦੇ ਹਾਂ, ਪਰ ਇੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਪਿਸ਼ਾਚ, ਭਾਵ ਕਿ ਪਿਸ਼ਾਚ ਦਾ ਅਰਥ ਕਈ ਐਸੇ ਜੀਵ ਇਸ ਧਰਤੀ ਦੇ ਉੱਪਰ ਪਿਸ਼ਾਚ ਰੂਪ ਦੇ ਵਿੱਚ ਜਿਨ੍ਹਾਂ ਦਾ ਕੰਮ ਹੀ ਖੂਨ ਪੀਣਾ ਹੈ। ਇੱਥੋਂ ਤੱਕ ਰਾਕਸ਼ਸ਼ ਬਿਰਤੀ ਦੇ ਆਧਾਰ 'ਤੇ ਪੈਦਾ ਕੀਤੇ, ਪਰ ਮਹਾਰਾਜ ਜੀ ਕਹਿਣਗੇ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ। ਮਹਾਰਾਜ ਜੀ ਕਹਿੰਦੇ ਕਈ ਐਸੇ ਜੀਵ ਪੈਦਾ ਕੀਤੇ ਜਿਹੜੇ ਭੂਤ, ਭਾਵ ਕਿ ਜੀਵਨ ਦੇ ਵਿੱਚ ਜਿਹੜਾ ਹੈ ਉਹ ਪ੍ਰੇਤ ਬਿਰਤੀ ਦੇ ਭੂਤ ਬਿਰਤੀ ਦੇ ਪਾਤਰ ਬਣ ਗਏ। ਕਈ ਜੀਵ ਇਹੋ ਜਿਹੇ ਪੈਦਾ ਕੀਤੇ ਜਿਹੜੇ ਪ੍ਰੇਤ ਬਿਰਤੀ ਦੇ ਪਾਤਰ ਬਣ ਗਏ, ਜਿਨ੍ਹਾਂ ਕੋਲ ਸਰੀਰ ਨਹੀਂ ਹੈ ਪਰ ਅਸਲ ਦੇ ਵਿੱਚ ਉਹ ਉਡੀਕ ਕਰ ਰਹੇ ਹਨ ਕਿ ਕਿਸੇ ਸਰੀਰ ਦੀ ਭਾਲ ਵਿੱਚ ਉਹਨਾਂ ਦਾ ਨਿਰੰਤਰ ਜਿਹੜਾ ਹੈ ਉਹ ਤੁਰਨਾ ਜਾਰੀ ਹੈ। ਸਤਿਗੁਰੂ ਜੀ ਕਹਿੰਦੇ ਸੂਕਰ, ਸੂਕਰ ਦਾ ਅਰਥ ਕਈ ਸੂਰ ਜੀਵ ਪੈਦਾ ਕੀਤੇ, ਭਾਵ ਸੂਰ ਦਾ ਅਰਥ ਆਪਾਂ ਸਮਝਦੇ ਹਾਂ ਸੂਕਰ, ਸੂਰ ਜਿਨ੍ਹਾਂ ਦਾ ਦਿਨ ਰਾਤ ਗੰਦਗੀ ਵਿੱਚ ਸਮਾਂ ਬਤੀਤ ਹੁੰਦਾ ਅਤੇ ਗੰਦਗੀ ਅੰਦਰ ਲੰਘਾਉਂਦੇ, ਗੰਦਗੀ ਹੀ ਛੱਕਦੇ। ਮਹਾਰਾਜ ਕਹਿਣਗੇ ਐਸੇ ਵੀ ਜੀਵ ਪਰਮੇਸ਼ਰ ਨੇ ਪੈਦਾ ਕੀਤੇ ਕਿ ਜਿਨ੍ਹਾਂ ਦਾ ਦਿਨ ਰਾਤ ਗੰਦਗੀ ਵਿੱਚ ਹੀ ਬਤੀਤ ਹੁੰਦਾ। ਉਸ ਤੋਂ ਬਾਅਦ ਕਈ ਜੀਵ ਇਹੋ ਜਿਹੇ ਪੈਦਾ ਕੀਤੇ, ਮਹਾਰਾਜ ਜੀ ਕਹਿਣਗੇ ਮ੍ਰਿਗਾਚ, ਮ੍ਰਿਗ ਆਦਿਕ ਨੂੰ ਖਾ ਜਾਣ ਵਾਲੇ ਸ਼ੇਰ ਆਦਿਕ ਜੀਵਨ ਵਿੱਚ ਪੈਦਾ ਕੀਤੇ। ਜਿੱਥੇ ਮਿਰਗ ਪੈਦਾ ਕੀਤਾ ਸੁੰਦਰ, ਉਹਦਾ ਸ਼ਿਕਾਰ ਕਰਨ ਵਾਸਤੇ ਮਹਾਰਾਜ ਜੀ ਕਹਿੰਦੇ ਸ਼ੇਰ ਆਦਿਕ ਪੈਦਾ ਕਰ ਦਿੱਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ 'ਤੇ ਨੇੜੇ, ਸਭ ਹੂੰ 'ਤੇ ਦੂਰ, ਸਾਰਿਆਂ ਦੇ ਉਹ ਨੇੜੇ ਬੈਠਾ ਹੋਇਆ ਹੈ। ਅਤੇ ਮਹਾਰਾਜ ਕਹਿਣਗੇ ਹੈ ਸਾਰਿਆਂ ਤੋਂ ਦੂਰ ਵੀ, ਕਿਉਂਕਿ ਸਾਰਿਆਂ ਦੇ ਵਿੱਚ ਬੈਠ ਕੇ ਸਾਰਿਆਂ ਤੋਂ ਨਿਰਲੇਪ ਵੀ ਬੈਠਾ ਹੈ, ਹੈ ਸਾਰਿਆਂ ਦੇ ਵਿੱਚ ਹੀ। ਪਰ ਸਾਰਿਆਂ ਦੇ ਵਿੱਚ ਬੈਠਣ ਤੋਂ ਬਾਅਦ ਵੀ ਮਹਾਰਾਜ ਕਹਿਣਗੇ ਸਾਰਿਆਂ ਤੋਂ ਉੱਪਰ ਉੱਠਿਆ ਹੋਇਆ, ਸਾਰਿਆਂ ਤੋਂ ਨਿਰਲੇਪ ਹੈ। ਅਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਨਾਨਕ ਆਪ ਅਲਿਪਤ ਰਹਿਆ ਭਰਪੂਰ। ਸਤਿਗੁਰੂ ਮਹਾਰਾਜ ਜੀ ਜ਼ਿਕਰ ਕਰਦੇ ਕਿ ਉਹ ਆਪ ਅਲਿਪਤ ਹੈ। ਅਲਿਪਤ ਦਾ ਅਰਥ ਸਮਝਦੇ ਹੋ ਕਿ ਉਹ ਲਿਪਾਏਮਾਨ ਨਹੀਂ ਹੈ, ਉਹ ਲਿਬੜਦਾ ਨਹੀਂ ਹੈ। ਜੀਵ ਗੁਣਾਹ ਕਰ ਰਿਹਾ ਹੈ, ਕਰਦਾ ਰਹੇ, ਪਰ ਪਰਮੇਸ਼ੁਰ ਗੁਣਾਹਗਾਰ ਨਹੀਂ ਹੈ। ਜੀਵ ਨਸ਼ਟ ਹੋ ਰਿਹਾ ਹੈ ਪਰ ਪਰਮੇਸ਼ੁਰ ਅਟਲ ਹੈ। ਜੀਵ ਨਰਕ ਦੇ ਵਿੱਚ ਕਰਮ ਕਰ ਰਿਹਾ ਹੈ ਪਰ ਉਹ ਨਿਰਲੇਪ ਰੂਪ ਦੇ ਵਿੱਚ, ਕਰਤਾ ਪੁਰਖ ਆਪ ਨਿਰਲੇਪ ਹੈ ਸਾਰਿਆਂ ਵਿੱਚ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਦਾਤਾਰ ਕਹਿਣਗੇ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਉਹ ਕਰਤਾ ਪੁਰਖ ਜਿਹੜਾ ਹੈ ਮਹਾਰਾਜ ਜੀ ਕਹਿਣਗੇ ਨਿਰਅੰਜਨ ਹੈ, ਉਹ ਕਾਲਕ ਤੋਂ ਰਹਿਤ ਹੈ, ਉਹ ਨਿਰਲੇਪ ਹੈ, ਸੰਸਾਰ ਵਿੱਚ ਰਹਿ ਕੇ ਵੀ ਨਿਰਲੇਪ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਕਈ ਕੋਟ ਪਾਤਾਲ ਕੇ ਵਾਸੀ, ਪਾਤਾਲ ਦੇ ਵਿੱਚ ਵਸੇਬਾ ਕਰਨ ਵਾਲੇ ਜੀਵ ਕਰਤੇ ਪੁਰਖ ਨੇ, ਨਿਰੰਕਾਰ ਨੇ ਪੈਦਾ ਕਰ ਦਿੱਤੇ। ਕਈ ਕੋਟ ਨਰਕ ਸੁਰਗ ਨਿਵਾਸੀ, ਕਈਆਂ ਦਾ ਇਸ ਜੀਵਨ ਵਿੱਚ ਨਿਵਾਸ ਜਿਉਂਦੇ ਜੀ ਨਰਕ ਵਿੱਚ ਹੈ ਅਤੇ ਕਈ ਜਿਉਂਦੇ ਜੀ ਸਵਰਗ ਵਿੱਚ ਬੈਠੇ। ਇੱਕ ਤਾਂ ਸਵਰਗ ਵਰ ਨਰਕ ਜਿਹੜਾ ਹੈ, ਇੱਕ ਤਾਂ ਦੁਨਿਆਵੀ ਤਲ 'ਤੇ ਮੌਤ ਤੋਂ ਬਾਅਦ ਮੰਨਿਆ ਜਾਂਦਾ ਜਿਹਦਾ ਜ਼ਿਕਰ ਅਸੀਂ ਗੁਰਬਾਣੀ ਅਨੁਸਾਰ ਕਰਦੇ ਹਾਂ, ਪਰ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹਦੇ ਨਾਲ ਬਤੀਤ ਕੀ ਹੋ ਰਿਹਾ। ਪਰ ਇੱਥੇ ਜਿਉਂਦੇ ਜੀ ਨਰਕ ਦਾ ਕਰਮ ਇਹ ਹੈ ਕਿ ਜਿੱਥੇ ਜਿਉਂਦੇ ਜੀ ਬਹੁਤ ਸਹੂਲਤਾਂ ਹੋਣ ਦੇ ਬਾਵਜੂਦ ਵੀ ਇਨਸਾਨ ਤਮੋ ਬਿਰਤੀ ਦਾ ਪਾਤਰ ਬਣ ਕੇ ਅਤੇ ਆਪਣੇ ਅੰਦਰ ਨੂੰ ਅਸ਼ਾਂਤ ਕਰਕੇ ਦਿਨ ਰਾਤ ਝਗੜਾਲੂ ਬਿਰਤੀ ਦਾ ਪਾਤਰ ਬਣ ਕੇ ਔਰ ਦਿਨ ਰਾਤ ਇਹੋ ਜਿਹੀਆਂ ਵਾਸ਼ਨਾ ਵਿੱਚ ਸਮਾਂ ਬਤੀਤ ਕਰ ਰਿਹਾ ਹੋਵੇ ਜਿੱਥੇ ਕੇਵਲ ਪਛਤਾਵੇ ਤੋਂ ਸਵਾ ਕੁਝ ਨਹੀਂ, ਇਸ ਤੋਂ ਵੱਡਾ ਨਰਕ ਨਹੀਂ ਹੈ। ਇਹ ਸਭ ਤੋਂ ਵੱਡਾ, ਇੱਥੋਂ ਤੱਕ ਇਹ ਵੀ ਹਾਲਾਤ ਅੱਜ ਦੇ ਸਮੇਂ ਦੇ ਵਿੱਚ ਨੇ ਕਿ ਜਿਸ ਇਨਸਾਨ ਦੀ ਆਪਣੇ ਪਰਿਵਾਰ ਵਿੱਚ ਆਪਣੇ ਘਰ ਵਿੱਚ ਹੀ ਕਦਰ ਨਹੀਂ, ਉਹਦਾ ਜਿਉਂਦੇ ਜੀ ਨਰਕ ਹੈ ਇੱਕ ਹਿਸਾਬ ਨਾਲ। ਕਿਉਂਕਿ ਸਾਰੀ ਉਮਰ ਕਿਸੇ ਵਕਤ ਕਿਸੇ ਇਨਸਾਨ ਨੇ ਆਪਣੇ ਪਰਿਵਾਰ ਵਾਸਤੇ ਕੱਢ ਦਿੱਤੀ, ਪਰਿਵਾਰ ਨੂੰ ਸਟੈਂਡ ਕੀਤਾ, ਪਰਿਵਾਰ ਨੂੰ ਸਾਂਭਿਆ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ, ਅਤੇ ਜਿੱਦਣ ਪਰਿਵਾਰ ਆਪਣੀ ਯੋਗਤਾ ਦੇ ਆਧਾਰ 'ਤੇ ਆ ਗਿਆ ਫਿਰ ਉਹਨੇ ਪਰਿਵਾਰ ਦੀ ਪਾਲਣਾ ਕਰਨ ਵਾਲੇ ਅਤੇ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਨੂੰ ਪਾਸੇ ਕਰ ਦਿੱਤੇ। ਉਸ ਵਾਸਤੇ ਜਿੱਥੇ ਜਿਉਂਦੇ ਦੀ ਇਨਸਾਨ ਦੀ ਪਰਿਵਾਰ ਵਿੱਚ ਕਦਰ ਨਹੀਂ, ਪ੍ਰਸ਼ਾਦਾ ਪੁੱਛਣ ਵਾਲਾ ਨਹੀਂ,
ਕੋਈ ਸਤਿਕਾਰ ਕਰਨ ਵਾਲਾ ਨਹੀਂ, ਕੋਈ ਹਾਲ ਨਹੀਂ ਪੁੱਛਣ ਵਾਲਾ ਵੀ ਠੀਕ ਉਹ ਪ੍ਰਸ਼ਾਦਾ ਛਕਿਆ ਨਹੀਂ ਛਕਿਆ, ਕੀ ਪਹਿਨਣਾ ਹੈ ਕੀ ਨਹੀਂ ਪਹਿਨਣਾ, ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਦੁੱਖ ਅਤੇ ਸੁੱਖ ਦੇ ਵਿੱਚ ਸ਼ਮੂਲੀਅਤ ਨਹੀਂ ਹੋ ਰਹੀ ਅਤੇ ਸਮਝ ਲੈਣਾ ਗੁਰਮੁਖੋ ਜਿਉਂਦੇ ਜੀ ਨਰਕ ਹੈ। ਇਹ ਜੀਵਨ ਦਾ ਆਧਾਰ ਹੈ। ਉੱਥੇ ਕੇਵਲ ਸਰੀਰ 'ਤੇ ਸਮਾਂ ਬਤੀਤ ਕਰ ਰਹੇ ਹਾਂ, ਪਰ ਇਹ ਗੱਲ ਦਾ ਖਿਆਲ ਕਰਨਾ ਕਿ ਉੱਥੇ ਬਹੁਤ ਪਹਿਲਾਂ ਤੋਂ ਆਤਮਾਵਾਂ ਮਰ ਚੁੱਕੀਆਂ ਨੇ। ਬਸ ਸਰੀਰ ਕਰਮਾਂ ਦੇ ਆਧਾਰ ਦੇ ਉੱਪਰ ਨਰਕ ਦਾ ਜਿਹੜਾ ਹੈ ਉਹ ਸਮਾਂ ਬਤੀਤ ਕਰ ਰਹੇ। ਉਸ ਤੋਂ ਉਪਰੰਤ ਇੱਕ ਨਰਕ ਹੋਰ ਵੀ ਹੈ ਕਿ ਜਿੱਥੇ ਦਿਨ ਰਾਤ ਸਾਡਾ ਇਸੇ ਰੂਪ ਦੇ ਵਿੱਚ ਬਦਲਦਾ ਰਹੇ ਕਿ ਸਾਡੀਆਂ ਅੱਖਾਂ ਕਿਸੇ ਸਰੀਰਾਂ ਤੋਂ ਪ੍ਰਭਾਵਿਤ ਹੋ ਕੇ ਵਾਸ਼ਨਾਵਾਂ ਦੇ ਵਿੱਚ ਦਿਨ ਰਾਤ ਸਮਾਂ ਬਤੀਤ ਕਰੀ ਜਾਣ। ਜਿਹਨੂੰ ਦਿਨ ਰਾਤ ਰਸ ਆ ਰਿਹਾ ਹੋਵੇ ਕਿਸੇ ਨਾ ਕਿਸੇ ਦੀ ਨਿੰਦਾ, ਕਿਸੇ ਨਾ ਕਿਸੇ ਵਿਅਕਤੀ ਦੇ ਪਰਦੇ ਫੁੱਲਣ ਦੇ ਵਿੱਚ ਜਿਹਦਾ ਸਮਾਂ ਬਤੀਤ ਹੋ ਰਿਹਾ ਹੋਵੇ, ਅਸਲ ਵਿੱਚ ਇਹ ਵੀ ਜਿਉਂਦੇ ਜੀ ਨਰਕ ਦੇ ਬਰਾਬਰ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਵਰਗ ਦਾ ਜ਼ਿਕਰ ਕੀਤਾ। ਸਵਰਗ ਕੀ ਹੈ? ਜਿਸ ਘਰ ਵਿੱਚ ਪ੍ਰਸ਼ਾਦਾ ਭਾਵੇਂ ਘੱਟ ਹੋਵੇ ਪਰ ਅਸਲ ਵਿੱਚ ਅਦਬ ਬਹੁਤ ਹੋਵੇ, ਸਤਿਕਾਰ ਬਹੁਤ ਹੋਵੇ। ਘਰ ਭਾਵੇਂ ਛੋਟਾ ਹੋਵੇ ਪਰ ਸਤਿਕਾਰ ਬਹੁਤ ਵੱਡਾ ਹੋਵੇ। ਜਿਸ ਘਰ ਦੇ ਵਿੱਚ ਦੁਨਿਆਵੀ ਸਹੂਲਤਾਂ ਭਾਵੇਂ ਘੱਟ ਹੋਣ ਪਰ ਇੱਕ ਦੂਸਰੇ ਦੀ ਕਦਰ ਕਰਨ ਦੀ ਭਾਵਨਾ ਉਸ ਇਨਸਾਨ ਦੇ ਅੰਦਰ ਹੋਵੇ, ਉਸ ਘਰ ਵਿੱਚ ਹੋਵੇ, ਉਹ ਜਿਉਂਦੇ ਜੀ ਸਵਰਗ ਦੇ ਬਰਾਬਰ ਹੈ। ਜਿਉਂਦੇ ਜੀ ਸਵਰਗ ਹੈ ਕਿ ਜਿੱਥੇ ਪਿਤਾ ਨੂੰ ਆਉਂਦਿਆਂ ਜਾਂਦਿਆਂ ਪੁੱਛਿਆ ਜਾ ਰਿਹਾ ਵੀ ਤੁਹਾਨੂੰ ਕਿਸੇ ਗੱਲ ਦੀ ਕਮੀ ਤਾਂ ਨਹੀਂ? ਗੁਰਮੁਖ, ਇੱਥੇ ਹਾਲਾਤ ਇਸ ਤਰ੍ਹਾਂ ਦਾ ਸਾਰਿਆਂ 'ਤੇ ਗੱਲਾਂ ਲਾਗੂ ਨਹੀਂ ਹੁੰਦੀਆਂ, ਪਰ ਪਿਤਾ ਆਪਣੇ ਘਰ ਵਿੱਚੋਂ ਨਿਕਲਣ ਲੱਗਿਆਂ ਆਪਣੀ ਜੇਬ ਵਾਲੇ ਪਾਸੇ ਵੀ ਧਿਆਨ ਦਿੰਦਾ ਵੀ ਮੇਰੇ ਕੋਲ ਕੁਝ ਖਰਚਣ ਵਾਸਤੇ ਹੈ ਵੀ ਕਿ ਨਹੀਂ ਹੈ। ਕਿਉਂਕਿ ਜਿੱਦਣ ਪੁੱਤਰ ਘਰ ਤੋਂ ਬਾਹਰ ਜਾਂਦਾ ਸੀ, ਧੀ ਘਰ ਤੋਂ ਬਾਹਰ ਜਾਂਦੀ ਸੀ, ਅਤੇ ਬਾਪੂ ਪਿਤਾ ਮਾਤਾ ਦੋਵੇਂ ਪੁੱਛਦੇ ਸੀ ਵੀ ਤੇਰੀ ਜੇਬ ਵਿੱਚ ਕੀ ਹੈ। ਪਰ ਅੱਜ ਦਾ ਜੀਵਨ ਇਹ ਹੈ ਕਿ ਬਾਪੂ ਜੀ ਦੀ ਪੈਨਸ਼ਨ ਵੀ ਆਪਣੇ ਕੋਲ ਖੋਹ ਲਈ ਜਾਂਦੀ ਵੀ ਤੁਸੀਂ ਕਿਹੜਾ ਕੋਈ ਕੰਮ ਕਰਦੇ, ਤੁਹਾਡਾ ਕਿਹੜਾ ਖਰਚਾ, ਸਾਰਾ ਕੁਝ ਤਾਂ ਘਰ ਵਿੱਚੋਂ ਹੈ ਅਤੇ ਨਾਲੇ ਘਰ ਦੀ ਕਿਸ਼ਤ ਤਾਰਦੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜੀਵਨ ਦੇ ਵਿੱਚ ਇਹੀ ਗੱਲ ਦਾ ਨਿਰਣਾ ਕਰਦੇ ਪਾਤਸ਼ਾਹ ਜੀ, ਕਹਿੰਦੇ ਜਿਸ ਘਰ ਦੇ ਵਿੱਚ ਬਜ਼ੁਰਗ ਦੀ ਕਦਰ, ਜਿਸ ਘਰ ਵਿੱਚ ਬਾਣੀ ਦਾ ਪ੍ਰਵਾਹ, ਜਿਸ ਘਰ ਦੇ ਵਿੱਚ ਵੰਡ ਕੇ ਛਕਣ ਦੀ ਆਦਤ, ਜਿਸ ਘਰ ਵਿੱਚ ਆਪਣੀ ਵਸਤੂ ਖਾਣ ਤੋਂ ਪਹਿਲਾਂ ਵੱਡਿਆਂ ਨੂੰ ਪੁੱਛੀ ਜਾਂਦੀ ਹੋਵੇ, ਉਹ ਜਿਉਂਦੇ ਜੀ ਸਵਰਗ ਹੈ। ਜਿਸ ਘਰ ਦੇ ਵਿੱਚ ਸਵੇਰ ਤੋਂ ਸ਼ਾਮ ਨਿਤਨੇਮ ਦਾ ਪ੍ਰਵਾਹ ਚੱਲਦਾ ਹੋਵੇ, ਉਹ ਬਿਲਕੁਲ ਜਿਉਂਦੇ ਜੀ ਸਵਰਗ ਦੇ ਬਰਾਬਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਨੇ ਤਾਂ ਕਈ ਕੋਟ ਕਰੋੜਾਂ ਹੀ ਐਸੇ ਜਿਹੜੇ ਦਿਨ ਰਾਤ ਨਰਕ ਅਤੇ ਸਵਰਗ ਦੇ ਗੇੜ ਦੇ ਵਿੱਚ ਹੀ ਤੁਰੇ ਫਿਰਦੇ। ਪਾਤਸ਼ਾਹ ਇੱਥੇ ਜ਼ਿਕਰ ਕਰਦੇ ਇੱਕ ਬੇਨਤੀ ਜ਼ਰੂਰ ਇਹਨਾਂ ਦੇਸ਼ਾਂ ਦੇ ਵਿੱਚ ਸਾਰਿਆਂ ਨੂੰ ਇਹ ਬੇਨਤੀ ਹੈ, ਭਾਵੇਂ ਉਹ ਭੈਣਾਂ ਨੇ ਅਤੇ ਭਾਵੇਂ ਉਹ ਭਰਾ, ਇਸ ਗੱਲ ਦਾ ਨਿਰਣਾ ਜ਼ਰੂਰ ਆਪਣੇ ਜੀਵਨ ਦੇ ਵਿੱਚ ਕਰਕੇ ਬੈਠੇ ਹੋ। ਭਾਵੇਂ ਇਸ ਗੱਲ ਦਾ ਗੁੱਸਾ ਲੱਗੇ ਅਤੇ ਭਾਵੇਂ ਕਿਸੇ ਰੂਪ ਦੇ, ਮੈਂ ਛੋਟੀ ਜਿਹੀ ਉਦਾਹਰਨ ਦੇਣ ਲੱਗਾ। ਅੱਜ ਸਾਡੇ ਮਾਤਾ ਪਿਤਾ ਜ਼ਿਆਦਾਤਰ ਸਾਡੇ ਪੰਜਾਬ ਨਾਲ ਸੰਬੰਧਿਤ ਪਰਿਵਾਰਾਂ ਦੇ ਮਾਤਾ ਪਿਤਾ ਜਿਹੜੇ ਹਨ ਓਲਡ ਏਜ ਹੋਮ ਦੇ ਵਿੱਚ ਬੈਠੇ ਆ। ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਸਾਡੇ ਕੋਲ ਪ੍ਰਬੰਧ ਨਹੀਂ ਹੋ ਰਿਹਾ, ਇਸ ਕਰਕੇ ਭੇਜ ਦਿੱਤਾ ਗਿਆ। ਇੱਕ ਗੱਲ ਦਾ ਖਿਆਲ ਜੀਵਨ ਦੇ ਵਿੱਚ, ਇੱਕ ਉਦਾਹਰਣ, ਪੁਰਾਣੇ ਸਮੇਂ ਵਿੱਚ ਵੀ ਬਜ਼ੁਰਗ ਵੀ ਦਿਆ ਕਰਦੇ ਸੀ, ਉਹ ਤੁਹਾਨੂੰ ਵੀ ਪਤਾ। ਇੱਕ ਨੌਜਵਾਨ ਆਪਣੇ ਘਰ ਦੇ ਵਿੱਚ ਸਮਾਂ ਬਤੀਤ ਕਰਦਾ, ਝਗੜਾ ਹੁੰਦਾ, ਉਹਦੀ ਪਤਨੀ ਨੇ ਇੱਕੋ ਗੱਲ ਆਖੀ ਵੀ ਮੈਨੂੰ ਬਾਪੂ ਨਹੀਂ ਘਰ ਵਿੱਚ ਦਿਸਣਾ ਚਾਹੀਦਾ, ਜੇ ਤੂੰ ਇਸ ਘਰ ਵਿੱਚ ਰਹਿਣਾ ਤਾਂ ਫਿਰ ਬਾਪੂ ਨਹੀਂ ਦਿਸਣਾ ਚਾਹੀਦਾ। ਉਹਨੇ 36 ਬਹਾਨੇ ਲਾ ਕੇ ਇੱਕ ਦਿਨ ਬਾਪੂ ਨੂੰ ਸਿਰ ਦੇ ਉੱਪਰ ਚੁੱਕਿਆ, ਟੋਕਰੀ 'ਚ ਪਾ ਕੇ, ਕਿਉਂਕਿ ਬਾਪੂ ਅਪਾਹਜ ਹੈ, ਹੱਥ ਪੈਰ ਕੰਮ ਨਹੀਂ ਕਰਦੇ, ਟੋਕਰੀ ਦੇ ਵਿੱਚ ਪਾ ਕੇ ਸਿਰ 'ਤੇ ਚੁੱਕਿਆ, ਦਰਿਆ ਵਾਲੇ ਪਾਸੇ ਤੁਰ ਪਿਆ ਵੀ ਅੱਜ ਖਤਮ ਕਰ ਆਉਣਾ, ਘੱਟੋ ਘੱਟ ਮੇਰਾ ਘਰ 'ਤੇ ਸੁੱਖੀ ਵਸੇ। ਉਹਨੇ ਹੌਂਸਲਾ ਕੀਤਾ ਅਤੇ ਬਾਪੂ ਨੂੰ ਟੋਕਰੀ ਦੇ ਵਿੱਚ ਬਿਠਾਇਆ, ਸਿਰ 'ਤੇ ਰੱਖ ਲਿਆ, ਦਰਿਆ ਵਾਲੇ ਪਾਸੇ ਤੁਰ ਪਿਆ। ਜਦੋਂ ਦਰਿਆ ਵਾਲੇ ਪਾਸੇ ਥੋੜ੍ਹਾ ਜਿਹਾ ਨੇੜੇ ਗਿਆ
ਅਤੇ ਬਾਪੂ ਦੀ ਆਵਾਜ਼ ਆਈ, ਕਹਿਣ ਲੱਗੇ ਪੁੱਤਰਾ ਥੋੜ੍ਹਾ ਜਿਹਾ ਡੂੰਘਾ ਹੋਰ ਚੱਲਿਆ ਜਾ। ਉਹ ਕਹਿੰਦਾ ਜੀ ਕਿਉਂ, ਤੁਹਾਨੂੰ ਕੀ ਪਤਾ ਕੀ ਕਰਨ ਜਾ ਰਿਹਾ ਮੈਂ?

ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜ਼ਿਕਰ ਸਾਡੇ ਸਨਮੁੱਖ ਕੀਤਾ, ਜਿੰਨਾ ਚਿਰ ਤੱਕ ਸਾਡੇ ਪਰਿਵਾਰਾਂ ਦੇ ਵਿੱਚ ਵੱਡਿਆਂ ਦਾ ਅਦਬ, ਕਿਉਂਕਿ ਸਾਡੇ ਜੀਵਨ ਵਿੱਚ ਚੱਲਦਾ ਹੀ ਅੱਜ, ਭਾਵੇਂ ਮਾਫ਼ ਕਰਿਓ ਮੈਂ ਸੰਸਾਰਿਕ ਗੱਲ ਲੈ ਕੇ ਬੈਠ ਗਿਆ, ਕਿਉਂਕਿ ਵਿਸ਼ਾ ਬਹੁਤ ਡੂੰਘਾ ਹੈ। ਇੱਛਾ ਤਾਂ ਨਹੀਂ ਮਹਾਰਾਜ ਜੀ ਤੋਂ ਵੀ ਮੈਂ ਖਿਮਾ ਚਾਹੁੰਦਾ ਕਿ ਅੱਜ ਜ਼ਿਆਦਾ ਸੰਸਾਰਿਕ ਬਿਰਤੀ ਵਾਲੇ ਪਾਸੇ ਤੁਰ ਪਏ ਹਾਂ, ਪਰ ਅੱਜ ਵਿਸ਼ਾ ਮਿਲਿਆ, ਸਤਿਗੁਰੂ ਜੀ ਨੇ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ। ਇਸ ਜੀਵਨ ਦੇ ਵਿੱਚ 100% ਇਸ ਗੱਲ ਦਾ ਆਧਾਰ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਪਣੀ ਜ਼ਿੰਮੇਦਾਰੀ ਔਰ ਆਪਣੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਬਿਲਕੁਲ ਭੁੱਲ ਚੁੱਕੇ। ਇੱਕ ਬੱਚੀ ਵਾਸਤੇ ਵੀ ਆਪਣੀ ਮਾਤਾ ਦੇ ਵੱਲੋਂ ਮਾਰੀ ਗਈ ਮੁੱਖ 'ਤੇ ਚਪੇੜ ਵੀ ਸਹਿਣ ਬਰਾਬਰ ਹੈ, ਪਰ ਜੇ ਸਹੁਰੇ ਪਰਿਵਾਰ ਵਿੱਚ ਇੱਕ ਗੱਲ ਵੀ ਕਹਿ ਦਿੱਤੀ ਜਾਏ ਤਾਂ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਸ ਜੀਵਨ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਹੁਣ ਕਹੀਏ ਜੀਵਨ ਵਿੱਚ ਕਈ ਕੋਟ ਕਰੋੜਾਂ ਹਨ ਜਿਹੜੇ ਅਸਲ ਦੇ ਵਿੱਚ ਇਸ ਅਵਸਥਾ ਦੇ ਵਿੱਚ ਕਈ ਕੋਟ ਨਰਕ ਸੁਰਗ ਨਿਵਾਸੀ, ਨਰਕ ਅਤੇ ਸਵਰਗ ਵਿੱਚ ਜਿਨ੍ਹਾਂ ਦਾ ਦਿਨ ਰਾਤ ਵਸੇਬਾ ਹੋ ਰਿਹਾ, ਕਈ ਕੋਟ ਜਨਮੈ ਜੀਵੈ ਮਰੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਰੋੜਾਂ ਐਸੇ ਹਨ ਜਿਨ੍ਹਾਂ ਦਾ ਜਨਮ ਹੁੰਦਾ ਜਾ ਰਿਹਾ ਅਤੇ ਮੌਤ ਹੁੰਦੀ ਜਾ ਰਹੀ ਨਿਰੰਤਰ। ਕੁਝ ਐਸੇ ਜੀਵ ਬਰਸਾਤ ਦੀ ਰੁੱਤ ਵਿੱਚ ਆ, ਸਾਵਣ ਦੇ ਮਹੀਨੇ ਵਿੱਚ ਆਪਾਂ ਪੰਜਾਬ ਵਿੱਚ ਨਿਕਲਦੇ ਵੇਖਦੇ ਹਾਂ, ਮੀਂਹ ਪੈਣ ਤੋਂ ਬਾਅਦ ਕੁਝ ਛੋਟੇ ਜਿਹੇ ਜੀਵ ਨਿਕਲਦੇ ਬਲਬਾਂ ਵਾਲੇ ਪਾਸੇ, ਚਾਨਣ ਵਾਲੇ ਪਾਸੇ ਉੱਡਦੇ ਅਤੇ ਸਵੇਰ ਤੱਕ ਖਤਮ ਹੋ ਜਾਂਦੇ। ਕਈਆਂ ਦਾ ਜਨਮ, ਕਈਆਂ ਦੀ ਉਮਰ ਕੁਝ ਸਕਿੰਟਾਂ ਦੀ, ਕੁਝ ਮਿੰਟਾਂ ਦੀ, ਕਈਆਂ ਦੀ ਕੁਝ ਇੱਕ ਦਿਨ ਦੀ, ਕਈ ਬਹੁਤ ਲੰਮੇਰਾ ਸਮਾਂ ਬਤੀਤ ਕਰਦੇ। ਪਰ ਮਹਾਰਾਜ ਜੀ ਕਹਿੰਦੇ ਕਈ ਕੋਟ ਕਰੋੜਾਂ ਹੀ ਐਸੇ ਹਨ ਜਿਹੜੇ ਜਨਮੈ ਜੰਮਦੇ ਹਨ, ਜੀਵੈ ਜਿਉਂਦੇ ਹਨ, ਥੋੜ੍ਹਾ ਜਿਹਾ ਫਿਰ ਮੌਤ ਆ ਜਾਂਦੀ। ਕਰੋੜਾਂ ਹੀ ਐਸੇ ਹਨ ਕਿ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ, ਕਿਉਂਕਿ ਗਲਤੀ ਇੱਥੇ ਇਸ ਪ੍ਰਕਾਰ ਹੀ ਹੋਈ। ਮਹਾਰਾਜ ਜੀ ਕਹਿੰਦੇ ਕੀਟਾਂ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਜੇ ਅਸਲ ਦੇ ਵਿੱਚ ਇਹ ਖਿਮਾ ਹੀ ਹੈ ਕਿ ਉਹ ਪਰਮੇਸ਼ਰ ਨੇ ਸਾਡੇ ਗੁਣਾਂ ਦੇ ਉੱਪਰ ਮੋਹਰ ਨਹੀਂ ਲਾਈ, ਜੇ ਤਾਂ ਉਹਦੀ ਮਰਜ਼ੀ, ਉਹ ਆਪਣੀ ਮਰਜ਼ੀ 'ਤੇ ਆ ਜਾਏ ਤਾਂ ਫਿਰ ਮਹਾਰਾਜ ਜੀ ਕਹਿਣ ਲੱਗੇ ਉਹ ਕੀਟਾਂ ਅੰਦਰ ਕੀਟ ਕਰ, ਕੀੜਿਆਂ ਦੇ ਵਿੱਚ ਵੀ ਫਿਰ ਕੀੜਾ ਥਾਪ ਕੇ ਮਹਾਰਾਜ ਜੀ ਕਹਿਣ ਲੱਗੇ ਦੋਸ਼ ਮੜ ਸਕਦਾ ਹੈ ਸਿਰ 'ਤੇ, ਉਹਦੇ ਤੋਂ ਤਾਂ ਕੋਈ ਨਹੀਂ ਬਚਾ ਹੈ। ਇਸ ਕਰਕੇ ਸਤਿਗੁਰੂ ਅੱਗੇ ਜ਼ਿਕਰ ਕਰਦੇ ਆ, ਮਹਾਰਾਜ ਜੀ ਨਿਰਣਾ ਕਰਦੇ, ਕਈ ਕੋਟ ਬਹੁ ਜੋਨੀ ਫਿਰੈ, ਜਿਨ੍ਹਾਂ ਦਾ ਰੁਝਾਨ ਹੀ ਇਹ ਹੈ ਕਿ ਕਈ ਜੋਨਾਂ ਦੇ ਵਿੱਚ ਫਿਰਦੇ, ਜਿਉਂਦੇ ਜੀ ਆਪਾਂ ਕਈ ਜੋਨਾਂ ਦੇ ਵਿੱਚ, ਜਿੱਦਣ ਲੋਭ ਪ੍ਰਭਾਵਿਤ ਹੁੰਦਾ ਹੈ ਉੱਦਣ ਸਵਾਨ ਦੀ ਜੋਨ ਪ੍ਰਭਾਵਿਤ ਹੁੰਦੀ, ਜਿੱਦਣ ਵਾਸ਼ਨਾ ਉੱਦਣ ਹਾਥੀ ਬਣ ਜਾਂਦੇ, ਜਿੱਦਣ ਸਾਡੇ ਅੰਦਰ ਖਾਣ ਦੀ ਲਾਲਸਾ ਹੈ ਉੱਦਣ ਮਛਲੀ ਦੀ ਬਿਰਤੀ ਵੀ ਸਾਡੇ ਅੰਦਰ ਪ੍ਰਵਿਰਤ ਹੋ ਗਈ ਹੈ। ਮਹਾਰਾਜ ਜੀ ਕਹਿੰਦੇ ਜਿੱਦਣ ਕੰਨ ਰਸ ਦੀ ਆਦਤ ਪੈਦਾ ਹੈ ਫਿਰ ਸਮਝ ਲੈਣਾ ਹਿਰਨ ਦਾ ਜੀਵਨ ਬਤੀਤ ਕਰ ਰਿਹਾ। ਪਤਾ ਨਹੀਂ ਕਿੰਨੀਆਂ ਕੁ ਜੂਨਾਂ, ਕਿੰਨੇ ਕੁ ਜਨਮ ਅਸੀਂ ਇੱਕ ਦਿਨ ਦੇ ਵਿੱਚ ਕਿੰਨੇ ਕੁ ਜੀਵਾਂ ਦੇ ਰੂਪ ਦੇ ਵਿੱਚ ਧਾਰਨ ਕਰ ਰਹੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਈ ਕੋਟ ਬੈਠਤ ਹੀ ਖਾਹੇ, ਕਰਤੇ ਪੁਰਖ ਦਾ ਹੁਕਮ ਹੈ, ਕਈਆਂ ਨੂੰ ਬੈਠਿਆਂ ਹੀ ਸਾਰਾ ਕੁਝ ਪ੍ਰਾਪਤ ਹੋ ਰਿਹਾ। ਬੈਠਤ ਹੀ ਖਾਹੇ, ਬੈਠੇ ਨੇ ਰਿਜ਼ਕ ਮਿਲ ਰਿਹਾ ਹੈ, ਬੈਠੇ ਨੇ ਸਾਰੇ ਪਦਾਰਥ ਮਿਲ ਰਹੇ, ਬੈਠੇ ਨੇ ਸਾਰਾ ਕੁਝ ਝੋਲੀ ਵਿੱਚ ਪੈ ਰਿਹਾ ਹੈ। ਮਹਾਰਾਜ ਜੀ ਕਹਿਣਗੇ ਕਈ ਕੋਟ ਘੱਲ ਹੈ ਥੱਕ ਪਾਹੇ, ਕਈ ਐਸੇ ਜੀਵ ਜਿਹੜੇ ਘੱਲ ਨਾ ਘੱਲ ਕੇ ਵਿਚਾਰੇ ਬੈਠੇ, ਦਿਨ ਰਾਤ ਘੱਲ ਨਾ ਘੱਲ ਹੀ ਜਾਂਦੇ ਪਰ ਫਿਰ ਵੀ ਕੁਝ ਨਹੀਂ ਬਣ ਰਿਹਾ, ਕੁਛ ਵੀ ਪ੍ਰਾਪਤੀ ਨਹੀਂ, ਦਿਨ ਰਾਤ ਹੱਡ ਪੈਰ ਟੁੱਟ ਰਹੇ ਨੇ। ਮਹਾਰਾਜ ਜੀ ਕਹਿਣਗੇ ਫਿਰ ਵੀ ਕੁਝ ਨਹੀਂ ਬਣ ਰਿਹਾ, ਅਤੇ ਇੱਕ ਬੈਠਿਆਂ ਹੀ ਸਾਰਾ ਕੁਝ ਪ੍ਰਾਪਤ ਹੋ ਰਿਹਾ, ਬੈਠੇ ਨੇ ਔਰ ਬੈਠੇ ਹੀ ਰਾਜੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਬਹੂੰ ਖਾਣ ਕੀ ਉਨਾ ਭਾਵੈ, ਕਬਹੂੰ ਘਰ ਘਰ ਟੂਕ ਮੰਗਾਵੈ। ਮਹਾਰਾਜ ਜੀ ਕਹਿੰਦੇ ਕਿਹਦੀ ਬਰਾਬਰੀ ਕਿਹਨੂੰ ਕਹੋਗੇ ਜਾ ਕੇ, ਕਦੀ ਤਾਂ ਖੰਡ ਅਤੇ ਘਿਓ ਨਾਲ ਭਰੀ ਹੋਈ ਰੋਟੀ ਵੀ ਬੰਦਾ ਕਹਿੰਦਾ ਵੀ ਮੈਂ ਨਹੀਂ ਖਾਣੀ, ਇੱਕ ਰੋਟੀ ਹੈ। ਮਹਾਰਾਜ ਕਹਿਣ ਲੱਗੇ ਕਦੀ ਕਦੀ ਤਾਂ ਇਹੋ ਜਿਹਾ ਹਾਲਾਤ ਬਣ ਜਾਂਦਾ ਹੈ ਕਿ ਜੀਵਨ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ ਕਬ ਹੂੰ ਘਰ ਘਰ ਟੂਕ ਮੰਗਾਵੈ, ਕਦੀ ਕਦੀ ਇੱਦਾਂ ਮਜਬੂਰ ਕਰ ਦਿੰਦਾ ਕਿ ਘਰ ਘਰ ਵਿੱਚ ਰੋਟੀ ਟੁੱਕ ਮੰਗਣ ਦੀ ਆਦਤ ਮਜਬੂਰੀ ਬਣ ਜਾਂਦੀ, ਕਦੀ ਕਦੀ ਹਾਲਾਤ ਇਸ ਤਰ੍ਹਾਂ ਦਾ ਹੈ।

ਬਾਦਸ਼ਾਹ ਸ਼ਾਹਜਹਾਨ ਅੰਤਿਮ ਸਮਾਂ ਬੜਾ ਦੁਖਦਾਈ ਹੈ। ਕਦੀ ਭੰਡਾਰਿਆਂ ਦਾ ਮਾਲਕ ਅਤੇ ਖਜ਼ਾਨਿਆਂ ਦਾ ਪਾਤਰ ਇੱਕ ਦਿਨ ਪਾਣੀ ਦੀ ਘੁੱਟ ਵਾਸਤੇ ਆਪਣੇ ਸੇਵਾਦਾਰ ਨੂੰ ਕਹਿੰਦਾ, ਭਾਵੇਂ ਅੱਜ ਮੈਂ ਜੇਲ੍ਹ ਵਿੱਚ ਹਾਂ ਪਰ ਤੂੰ ਮੇਰਾ ਸੇਵਾਦਾਰ ਰਿਹਾ, ਮੇਰਾ ਮੁਲਾਜ਼ਮ ਸੀ ਤੂੰ, ਮੈਨੂੰ ਇੱਕ ਘੁੱਟ ਪਾਣੀ ਦਾ ਦੇ। ਉਹਨੇ ਕਿਹਾ, ਹੁਣ ਰਾਜ ਬਦਲ ਗਿਆ, ਮੇਰੀ ਮਜਬੂਰੀ, ਜੇ ਮੈਂ ਪਾਣੀ ਪਿਆ ਦਿੱਤਾ ਤਾਂ ਮੇਰਾ ਪਰਿਵਾਰ ਬਾਲ ਬੱਚਾ ਪੀੜ ਦਿੱਤਾ ਜਾਣਾ, ਮੈਂ ਪਾਣੀ ਨਹੀਂ ਦੇ ਸਕਦਾ, ਰੋਟੀ ਦੀ ਇੱਕ ਬੁਰਕੀ ਨਹੀਂ ਮੈਂ ਦੇ ਸਕਦਾ, ਕਿਉਂਕਿ ਹੁਣ ਤਖਤਾ ਪਲਟੀ ਹੋ ਗਿਆ। ਕੱਲ੍ਹ ਨੂੰ ਤੂੰ ਰਾਜਾ ਸੀ, ਬਹੁਤ ਕੁਝ ਤੇਰੇ ਅਧੀਨ ਸੀ ਅਤੇ ਮੈਂ ਤੇਰੇ ਅਧੀਨ ਸੀ, ਅੱਜ ਰਾਜ ਬਦਲ ਗਿਆ, ਅੱਜ ਮਾਲਕ ਬਦਲ ਗਿਆ, ਅੱਜ ਮੇਰੀ ਮਜਬੂਰੀ ਹੈ, ਮੈਂ ਤੇਰੀ ਇੱਛਾ ਪੂਰੀ ਨਹੀਂ ਕਰ ਸਕਦਾ। ਮਹਾਰਾਜ ਜੀ ਕਹਿੰਦੇ, ਇਸ ਜੀਵਨ ਵਿੱਚ ਕਰਤੇ ਪੁਰਖ ਦੀ ਇਹ ਨਿਯਮਾਵਲੀ ਇਸ ਆਧਾਰ 'ਤੇ ਚੱਲਦੀ ਕਿ ਕਿਸੇ ਵਕਤ ਸੁੱਕੀ ਰੋਟੀ ਵੀ ਬੰਦਾ ਪਾਣੀ 'ਚ ਭਿਉਂ ਕੇ ਖਾਣ ਵਾਸਤੇ ਮਜਬੂਰ ਹੈ, ਅਤੇ ਕਦੀ 36 ਪ੍ਰਕਾਰ ਦੇ ਭੋਜਨਾਂ ਨੂੰ ਵੀ ਲੱਤ ਮਾਰ ਕੇ ਪਰਾਂ ਕਰ ਦਿੰਦਾ ਵੀ ਮੇਰਾ ਜੀ ਨਹੀਂ ਕਰਦਾ। ਇਹ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ, ਕਈ ਕੋਟ ਬੈਠਤ ਹੀ ਖਾਹੇ, ਬੈਠੇ ਹੀ ਸਾਰਾ ਕੁਝ ਮਿਲ ਰਿਹਾ, ਕਈ ਕੋਟ ਘੱਲ ਹੈ ਥੱਕ ਪਾਹੇ, ਕਈ ਵਿਚਾਰੇ ਘਾਲਣਾ ਘਾਲ ਘਾਲ ਕੇ ਥੱਕ ਗਏ, ਟੁੱਟ ਗਏ ਪਰ ਪ੍ਰਾਪਤੀ ਨਹੀਂ ਹੋਈ, ਉਹ ਮੁਕਾਮ 'ਤੇ ਪਹੁੰਚ ਹੀ ਨਹੀਂ ਸਕੇ ਜਿਸ ਜਗ੍ਹਾ 'ਤੇ ਪਹੁੰਚਣਾ ਸੀ। ਅਸਲ ਵਿੱਚ ਕੀ ਹੈ, ਕਿਰਪਾ ਦੀ ਕਮੀ ਹੈ, ਕਿਰਪਾ ਦੀ ਘਾਟ ਹੋ ਜਾਂਦੀ ਹੈ। ਅੱਗੇ ਫਿਰ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ, ਸਮਝਾਉਂਦੇ, ਕਈ ਕੋਟ ਕੀਏ ਧਨਵੰਤ। ਮਹਾਰਾਜ ਜੀ ਕਹਿੰਦੇ, ਕਈਆਂ ਨੂੰ ਧਨਵੰਤ ਬਣਾ ਦਿੱਤਾ, ਕਰੋੜਾਂ ਦੇ ਪਾਤਰ ਬਣਾ ਦਿੱਤਾ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਕਈ ਕੋਟ ਮਾਇਆ ਮੈਂ ਚਿੰਤ। ਮਹਾਰਾਜ ਜੀ ਕਹਿਣ ਲੱਗੇ, ਕਈਆਂ ਨੂੰ ਦਿਨ ਰਾਤ ਇਹੀ ਚਿੰਤਾ ਲੱਗੀ ਰਹਿੰਦੀ ਵੀ ਆਏਗੀ ਕਿੱਥੋਂ, ਮਾਇਆ ਆਵੇ ਕਿੱਥੋਂ, ਮਾਇਆ ਮੈਂ ਚਿੰਤ, ਮਾਇਆ ਦੇ ਵਿੱਚ ਹੀ ਚਿੰਤਾ ਤੁਰ ਬੈਠੇ, ਆ ਗਈ ਤਾਂ ਵਰਤੀਏ ਕਿੱਥੇ, ਜੇ ਵਰਤ ਲਈ ਤਾਂ ਕਮਾਈਏ ਕਿੱਥੋਂ। ਮਹਾਰਾਜ ਜੀ ਕਹਿੰਦੇ, ਇਹਦੇ ਵਿੱਚ ਹੀ ਚਿੰਤਾ, ਇਹਦੇ ਵਿੱਚ ਹੀ ਦੁਖਾਂਤ ਜੀਵਨ ਦਾ ਬਣਿਆ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਕਰੋੜਾਂ ਤਾਂ ਇਸ ਤਰ੍ਹਾਂ ਦੇ ਨੇ ਕਿ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਕਈ ਕੋਟ ਕੀਏ ਧਨਵੰਤ, ਐਸੇ ਹਨ ਜਿਨ੍ਹਾਂ ਨੂੰ ਧਨਵੰਤ ਬਣਾ ਦਿੱਤਾ ਗਿਆ, ਕਰੋੜਾਂ ਐਸੇ। ਤੁਸੀਂ ਆਪ ਜੀ ਜਾਣ ਸਕਦੇ ਹੋ, ਜਦੋਂ ਆਸਾ ਜੀ ਦੀ ਵਾਰ ਦਾ ਆਪਾਂ ਜ਼ਿਕਰ ਕਰਦੇ ਹਾਂ ਤਾਂ ਇੱਕ ਧੁਨੀ ਪੜ੍ਹਦੇ ਹਾਂ ਨਾ ਕਿ ਟੁੰਡੇ ਅਸ ਰਾਜਾ ਕੀ ਧੁਨੀ, ਰਾਜੇ ਅਸ ਦਾ ਜ਼ਿਕਰ, ਜਿਹਦਾ ਪਿਤਾ ਤਖਤ ਦਾ ਮਾਲਕ ਸੀ ਅਤੇ ਉਹਨੇ ਇੱਕ ਨੌਜਵਾਨ ਇਸਤਰੀ ਦੇ ਨਾਲ ਵਿਆਹ ਕੀਤਾ ਜਿਹਦਾ ਅਸਲ ਰਾਜੇ ਦਾ ਪੁੱਤਰ ਅਸ ਜਿਹੜਾ ਸੀ ਬੜਾ ਸੂਝਵਾਨ ਅਤੇ ਨੌਜਵਾਨ ਸੀ। ਉਸ ਵਕਤ ਪਿਤਾ ਨੇ ਫਿਰ ਇੱਕ ਨੌਜਵਾਨ ਇਸਤਰੀ ਦੇ ਨਾਲ ਵਿਆਹ ਕੀਤਾ, ਅਖੀਰ ਉਸ ਨੇ ਆਪਣੇ ਪੁੱਤਰ ਉੱਪਰ ਮਾੜੀ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਜਦੋਂ ਪੁੱਤਰ ਨੇ ਮਾਂ ਵਾਲਾ ਸਤਿਕਾਰ ਦਿੱਤਾ ਤਾਂ ਇਹ ਗੱਲ ਆਖੀ ਕਿ ਅੱਜ ਮੇਰੀ ਨਿਗਾਹ ਕੇਵਲ ਮਾਂ ਬਿਰਤੀ ਦੇ ਆਧਾਰ ਦੇ ਉੱਪਰ ਹੀ ਹੈ। ਉਹਨੇ ਕਿਹਾ ਜੇ ਇੱਦਾਂ ਨਹੀਂ, ਫਿਰ ਉਹਨੇ ਰਾਜੇ ਨੂੰ ਸ਼ਿਕਾਇਤ ਕੀਤੀ ਕਿ ਇਹਨੇ ਮੇਰੇ ਵੱਲ ਮਾੜੀ ਨਿਗਾਹ ਨਾਲ ਵੇਖਿਆ। ਰਾਜੇ ਅਸ ਦੇ ਪਿਤਾ ਨੇ ਉਸੇ ਵਕਤ ਹੀ ਐਲਾਨ ਕਰ ਦਿੱਤਾ, ਬਿਨਾਂ ਸੁਣਿਆ, ਬਿਨਾਂ ਕਿਸੇ ਰੂਪ ਦੇ ਵਿੱਚ ਕੋਈ ਤਫਤੀਸ਼ ਕੀਤਿਆਂ ਉਹਨੇ ਉਸੇ ਵਕਤ ਕਿਹਾ ਵੀ ਇਹਦੇ ਟੋਟੇ ਕਰ ਦਿੱਤੇ ਜਾਣ ਅਤੇ ਖੂਦ ਸੁੱਟ ਦਿੱਤਾ ਜਾਵੇ। ਜਿਹੜਾ ਮੰਤਰੀ ਸੀ ਉਹ ਸਿਆਣਾ ਸੀ, ਮੰਤਰੀ ਥੋੜ੍ਹਾ ਸਿਆਣਾ ਸੀ, ਅਤੇ ਉਸ ਮੰਤਰੀ ਨੇ ਆਪਣੀ ਸਿਆਣਪ ਵਰਤੀ। ਉਸ ਮੰਤਰੀ ਨੇ ਕਿਹਾ ਵੀ ਐਡਾ ਸੋਹਣਾ ਨੌਜਵਾਨ ਅਤੇ ਸੂਝਵਾਨ ਜੇ ਮੈਂ ਮਾਰ ਦਿੱਤਾ ਪਤਾ ਹੋਣ ਦੇ ਬਾਵਜੂਦ, ਤਾਂ ਖੁਦਾ ਮੈਨੂੰ ਨਹੀਂ ਬਖਸ਼ ਸਕਦਾ। ਉਹਨੇ ਕੀ ਕੀਤਾ ਵੀ ਉਹਦੀ ਬਾਂਹ, ਉਹਦਾ ਗੁੱਟ ਵੱਢ ਲਿਆ, ਇੱਕ ਗੁੱਟ ਵੱਢ ਕੇ ਉਹਨੂੰ ਖੂਦ ਸੁੱਟ ਦਿੱਤਾ। ਉਹਨੇ ਕਿਹਾ ਵੀ ਪੁੱਤਰਾ, ਨਿਸ਼ਾਨੀ ਲੈ ਕੇ ਚੱਲਿਆ, ਮੈਂ ਟੁਕੜੇ ਕਰ ਦਿੱਤੇ, ਪਰ ਅੱਗੇ ਤੇਰਾ ਜੀਵਨ ਹੈ ਵੀ ਤੂੰ ਮਰ ਜਾਏ ਜਿਉਂ ਜਾਏ, ਤੈਨੂੰ ਖੂਹ ਚੁੱਕੋ ਬਾਹਰ ਕੱਢ ਲਏ ਨਾ ਕੱਢ ਲਏ ਖੁਦਾ ਦੇ ਵੱਸ। ਉਹਨੇ ਗੁੱਟ ਵੱਢ ਕੇ ਸੁੱਟ ਦਿੱਤਾ। ਉਸ ਵਕਤ ਥੋੜ੍ਹੀ ਜਿਹੀ ਦਰਦ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਉਹ ਖੂਹ ਵਿੱਚ ਡਿੱਗਾ ਰਿਹਾ, ਕਿਵੇਂ ਨਾ ਕਿਵੇਂ ਕਰਕੇ। ਉੱਧਰੋਂ ਉਸ ਵੇਲੇ ਜਿਹੜੇ ਸੀ ਉਹ ਵਣਜਾਰੇ ਲੰਘ ਰਹੇ, ਕੁਝ ਧੋਬੀ ਆਦਿਕ ਜਿਹੜੇ ਸੀ ਉਹ ਲੰਘ ਰਹੇ। ਉਹ ਵਣਜਾਰਿਆਂ ਨੇ ਕੀ ਕੀਤਾ ਵੀ ਵਣਜਾਰਿਆਂ ਨੇ ਵੇਖਿਆ ਵੀ ਇੱਥੇ ਜਿਹੜਾ ਸੀ ਕੋਈ ਆਵਾਜ਼ ਆਉਂਦੀ, ਉਹਨਾਂ ਨੇ ਵਣਜਾਰਿਆਂ ਨੇ ਜਿਹੜਾ ਸੀ ਉਹਨੂੰ ਖੂਹ ਵਿੱਚੋਂ ਬਾਹਰ ਕੱਢਿਆ। ਅਖੀਰ ਇਹ ਵੀ ਜ਼ਿਕਰ ਆਉਂਦਾ ਵੀ ਉਹਨੂੰ ਧੋਬੀ ਘਾਟ ਵੇਚ ਦਿੱਤਾ, ਧੋਬੀਆਂ ਦੇ ਕੋਲ। ਉਹਨੇ ਧੋਬੀ ਬਣ ਕੇ ਬੜਾ ਲੰਮਾ ਸਮਾਂ ਬਤੀਤ ਕੀਤਾ,
ਧੋਬੀ ਬਣ ਕੇ ਧੋਬੀਆਂ ਦੇ ਵਿੱਚ ਰਿਹਾ। ਅਖੀਰ ਕੱਪੜੇ ਲੋਕਾਂ ਦੇ ਘਰ ਵਿੱਚ ਧੋਤੇ ਹੋਏ ਦੇ ਕੇ ਆਉਣੇ, ਗੰਦੇ ਕੱਪੜੇ ਚੁੱਕ ਲਿਆਉਣੇ, ਇਹੀ ਕੰਮ ਕਰਦਾ ਰਿਹਾ। ਰਾਜੇ ਦਾ ਪੁੱਤਰ ਹੈ ਪਰ ਮਜਬੂਰੀ, ਅੱਜ ਭਿਖਾਰੀਆਂ ਤੋਂ ਵੀ ਬੱਤਰ ਜ਼ਿੰਦਗੀ ਜਿਉ ਰਿਹਾ ਸੀ। ਉਸੇ ਪਰਗਣੇ ਦੇ ਵਿੱਚ ਅਖੀਰ ਕਹਿੰਦੇ ਵੀ ਰਾਜੇ ਦੀ ਰਾਤੋਂ ਰਾਤ ਅਚਾਨਕ ਮੌਤ ਹੋ ਗਈ, ਪੁੱਤਰ ਕੋਈ ਹੈ ਨਹੀਂ। ਮੰਤਰੀ ਸਿਆਣੇ ਸੀ, ਉਹਨਾਂ ਕਿਹਾ ਵੀ ਹੁਣ ਯੋਗ ਬੰਦਾ ਚੁਣੀਏ ਜਿਹੜਾ ਰਾਜਾ। ਉਹਨਾਂ ਦੋ ਕੁ ਦਿਨ ਵਿਚਾਰ ਕੀਤੀ, ਵਿਚਾਰ ਕਰਕੇ ਕਿਹਾ ਵੀ ਜੇ ਆਪਾਂ ਚੁਣਾਂਗੇ ਤਾਂ ਹੋ ਸਕਦਾ ਵੀ ਸਾਡੇ ਤੋਂ ਕੋਈ ਚੰਗਾ ਚੁਣਿਆ ਨਾ ਜਾ ਸਕੇ, ਪਰ ਆਪਾਂ ਇੱਦਾਂ ਕਰੀਏ ਵੀ ਖੁਦਾ 'ਤੇ ਛੱਡ ਦਈਏ। ਉਹਨਾਂ ਨੇ ਇਹ ਫੈਸਲਾ ਕੀਤਾ ਵੀ ਜਿਹੜਾ ਸਭ ਤੋਂ ਪਹਿਲਾਂ ਇਸ ਰਾਜ ਦਾ, ਕਿਉਂਕਿ ਜਦੋਂ ਤੁਸੀਂ ਵੇਖੋਗੇ ਪਹਿਲਾਂ ਨਗਰਾਂ ਦੇ ਰਾਜਾਂ ਦੇ ਦਰਵਾਜ਼ੇ ਹੁੰਦੇ ਸੀ, ਅੰਮ੍ਰਿਤਸਰ ਦੀ ਧਰਤੀ 'ਤੇ ਚਲੇ ਜਾਓ ਤੁਹਾਨੂੰ 12 ਦਰਵਾਜ਼ੇ ਮਿਲ ਜਾਣਗੇ। ਉਹਨਾਂ ਦਰਵਾਜ਼ਿਆਂ ਦੇ ਅੰਦਰ ਅੰਦਰ ਹੀ ਸ਼ਹਿਰ ਹੁੰਦਾ ਸੀ। ਜਿਵੇਂ ਆਪਾਂ ਸ਼ੁਰੂ ਕਰਦੇ ਸੁਲਤਾਨਵਿੰਡ ਗੇਟ ਹੈ, ਫਿਰ ਮਾਨ ਸਿੰਘ ਗੇਟ ਆ ਜਾਂਦਾ ਅੱਗੇ, ਫਿਰ ਇਹਤੋਂ ਅੱਗੇ ਜਿਹੜਾ ਹੈ ਘਿਓ ਮੰਡੀ ਗੇਟ ਆ ਜਾਂਦਾ, ਉਸ ਤੋਂ ਬਾਅਦ ਹਾਲ ਗੇਟ ਆ ਜਾਂਦਾ, ਹਾਥੀ ਗੇਟ ਆ ਜਾਂਦਾ, ਲਾਹੌਰੀ ਗੇਟ ਆ ਜਾਂਦਾ, ਖਜ਼ਾਨਾ ਗੇਟ ਆ ਜਾਂਦਾ, ਸੁਲਤਾਨਵਿੰਡ ਗੇਟ ਆ ਜਾਂਦਾ, ਚਾਟੀਵਿੰਡ ਗੇਟ, ਰਾਮਗੜੀਆ ਗੇਟ, ਔਰ ਇਹ ਸਾਰੇ ਦਰਵਾਜ਼ਿਆਂ ਵਿੱਚ ਸ਼ਹਿਰ ਵੱਸਦਾ ਹੁੰਦਾ ਸੀ। ਇਸੇ ਤਰੀਕੇ ਦੇ ਨਾਲ ਜਦੋਂ ਉਸ ਰਾਜ ਭਾਗ ਦੇ ਵਿੱਚ ਵੇਖਿਆ, ਫੈਸਲਾ ਇਹ ਸੀ ਵੀ ਜਿਹੜਾ ਸਭ ਤੋਂ ਪਹਿਲਾਂ ਇਸ ਰਾਜ ਦਾ ਦਰਵਾਜ਼ਾ ਆਣ ਕੇ ਖੜਕਾਏਗਾ ਉਹ ਰਾਜਾ ਘੋਸ਼ਿਤ ਕਰ ਦਿੱਤਾ ਜਾਏ। ਇਹ ਧੋਬੀਆਂ ਦੇ ਵਿੱਚ ਕੰਮ ਕਰਦਾ, ਇਹਨੂੰ ਇਹਦੇ ਮਾਲਕ ਨੇ ਕਿਹਾ ਵੀ ਪੁੱਤਰਾ ਫਲਾਣੇ ਘਰ ਵਿੱਚ ਸਵੇਰੇ ਸਵਖਤ ਅਤੇ ਅੰਮ੍ਰਿਤ ਵੇਲੇ ਕੱਪੜੇ ਦੇ ਕੇ ਆਉਣੇ। ਇਹਨੇ ਪੰਡ ਬੰਨੀ, ਅਜੇ ਹਨੇਰਾ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ। ਇਹਨੇ ਜਦੋਂ ਉਸ ਦਰਵਾਜ਼ੇ ਨੂੰ ਖੋਲ੍ਹਿਆ, ਉਸ ਰਾਜ ਵਿੱਚ ਇਹ ਸ਼ਾਮਿਲ ਹੋਇਆ, ਉਸੇ ਵਕਤ ਇਹਦੇ ਗਲ ਵਿੱਚ ਹਾਰ ਪਾ ਕੇ ਕੱਪੜਿਆਂ ਦੀ ਪੰਡ ਫੜ ਲਈ ਗਈ ਅਤੇ ਉਸੇ ਦਿਨ ਇਹਨੂੰ ਰਾਜਾ ਘੋਸ਼ਿਤ ਕਰ ਦਿੱਤਾ। ਇਹਨੇ ਆਸੇ ਪਾਸੇ ਦੇ ਰਾਜ ਜਿੱਤੇ ਅਤੇ ਜਿੱਤਣ ਤੋਂ ਬਾਅਦ ਇਹਨੇ ਫਿਰ ਆਪਣੇ ਪਿਤਾ ਦਾ ਰਾਜ ਵੀ ਫਿਰ ਉਸ ਵਕਤ ਜਾ ਕੇ ਜਿੱਤਿਆ ਅਤੇ ਆਪਣੀ ਉੱਥੇ ਫਿਰ ਬੇਕਸੂਰ ਸਾਬਤ ਕੀਤਾ ਆਪਣੇ ਆਪ ਨੂੰ ਇਸ ਜੀਵਨ ਦੇ ਵਿੱਚ। ਇੱਥੇ ਮਹਾਰਾਜ ਜੀ ਜ਼ਿਕਰ ਕਰਦੇ ਆ ਕਿ ਉਹ ਕਰਤੇ ਪੁਰਖ ਦਾ ਹੁਕਮ ਸੀ, ਇੱਕ ਰਾਜੇ ਦਾ ਪੁੱਤਰ ਧੋਬੀ ਘਾਟ ਵਿੱਚ ਕੱਪੜੇ ਧੋਂਦਾ ਰਿਹਾ, ਜਿੱਦਣ ਉਹਦੀ ਕਿਰਪਾ ਹੋਈ ਅਸਲ ਵਿੱਚ ਉਹਨੇ ਇਮਾਨਦਾਰੀ ਦਾ ਨਿਰਣਾ ਕਰਕੇ ਤਖ਼ਤ ਦੇ ਉੱਪਰ ਬਿਠਾ ਦਿੱਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਧਨਵੰਤ ਧਨਵੰਤ ਕਰ ਦਿੱਤੇ। ਧਨਵੰਤ ਦਾ ਅਰਥ ਹੈ ਧਨ ਸਹਿਤ। ਕਈ ਕੋਟ ਮਾਇਆ ਮਹਿ ਚਿੰਤ, ਮਾਇਆ ਤਾਂ ਹੈ, ਧਨ ਵੀ ਹੈ, ਪ੍ਰਾਪਤੀ ਹੈ, ਬਹੁਤ ਪੈਸਾ ਬਣਿਆ, ਪਰ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਉਸ ਪੈਸੇ ਦੇ ਵਿੱਚ ਹੀ ਚਿੰਤਾ ਤੁਰ ਹੋ ਕੇ ਬੈਠੇ, ਚਿੰਤਾ ਹੈ, ਸੁੱਖ ਨਹੀਂ ਹੈ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦਿਆਂ ਨਿਰਣਾ ਕਰਦੇ ਜਹਿ ਜਹਿ ਭਾਣਾ ਤਹਿ ਤਹਿ ਰੱਖ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਕਰਤੇ ਪੁਰਖ ਦਾ ਭਾਣਾ ਹੈ, ਹੁਕਮ ਹੈ, ਰਜ਼ਾ ਹੈ ਉਹਦੀ। ਮਹਾਰਾਜ ਜੀ ਕਹਿਣ ਲੱਗੇ ਉਹਨੇ ਜਿੱਥੇ ਰੱਖਣਾ ਹੈ ਉੱਥੇ ਹੀ ਰੱਖਣਾ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖਿਆ ਵਿਕਸੈ ਖਰ ਵਿਚਾਰ। ਮਹਾਰਾਜ ਜੀ ਕਹਿਣ ਲੱਗੇ ਉਹਦਾ ਹੁਕਮ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹਿ ਜਹਿ ਰੱਖੈ ਆਪ ਤਹਿ ਜਾਏ ਖੜੋਵਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਉਹਦਾ ਨਿਯਮ, ਕਰਤੇ ਪੁਰਖ ਦਾ ਇਹ ਨਿਰਣਾ ਹੈ, ਉਹਦੇ ਤੋਂ ਬਾਹਰ ਅਸੀਂ ਰੱਤੀ ਭਰ ਵੀ ਨਹੀਂ ਜਾ ਸਕਦੇ, ਉਹਦਾ ਹੁਕਮ ਜਿਹੜਾ ਵਰਤਾਰਾ ਹੈ ਉਹਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਹਿ ਜਹਿ ਭਾਣਾ ਤਹਿ ਤਹਿ ਰੱਖੇ, ਉਹਦਾ ਹੁਕਮ ਉਹਦਾ ਭਾਣਾ ਹੈ ਕਿ ਜਿੱਥੇ ਉਹਨੇ ਰੱਖਣਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਬਸ ਉਸੇ ਤਰ੍ਹਾਂ ਰੱਖਦਾ ਹੈ, ਨਾਨਕ ਸਭ ਕਿਛ ਪ੍ਰਭ ਕਹਿ ਹਾਥੇ। ਮਹਾਰਾਜ ਜੀ ਕਹਿੰਦੇ ਉਹਦੇ ਹੱਥ ਵਿੱਚ ਹੈ, ਇਹ ਗੱਲ ਦਾ ਖਿਆਲ ਵੀ ਤੁਸੀਂ ਨਹੀਂ ਕਰ ਸਕਦੇ ਵੀ ਅਸੀਂ ਸਾਡੀ ਮਰਜ਼ੀ ਹੋ ਸਕੇ। ਮਹਾਰਾਜ ਕਹਿਣਗੇ ਬਿਲਕੁਲ ਨਹੀਂ, ਉਸ ਕਰਤੇ ਪੁਰਖ ਦਾ ਹੁਕਮ ਵਰਤਦਾ ਹੈ। ਜਿੱਥੇ ਅਸੀਂ ਇਸ ਗੱਲ ਦਾ ਖਿਆਲ ਕਰਕੇ ਬੈਠੇ ਹਾਂ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਨਾਨਕ ਸਭ ਕਿਛੁ ਪ੍ਰਭ ਕਹਿ ਹੱਥ। ਮਹਾਰਾਜ ਜੀ ਕਹਿਣ ਲੱਗੇ ਮਾਨੁਖ ਕਹਿ ਕਿਛੁ ਨਾਹੀ ਹਾਥ, ਇਹ ਵੀ ਤਾਂ ਮਹਾਰਾਜ ਜੀ ਨੇ ਕਿਹਾ ਨਾ ਕਿ ਕੁਛ ਵੀ ਹੱਥ ਵਿੱਚ ਨਹੀਂ ਹੈ ਮਨੁੱਖ ਦੇ। ਜੇ ਆਪਾਂ ਇਸ ਗੱਲ ਦਾ ਖਿਆਲ ਕਰੀਏ, ਇਨਸਾਨ ਦੇ ਹੱਥ ਵਿੱਚ ਕੁਛ ਨਹੀਂ,
ਪ੍ਰਭ ਭਾਵੈ ਮਿਨਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ। ਮਹਾਰਾਜ ਜੀ ਕਹਿੰਦੇ ਉਸ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਹੈ, ਜਿੱਦਣ ਉਹਦੀ ਮਰਜ਼ੀ ਪ੍ਰਗਟ ਹੋ ਗਈ, ਉਹ ਦਿਨੇ ਰੱਖ ਲਏ, ਰਾਤ ਨੂੰ ਰੱਖ ਲਏ, ਉਸ ਕਰਤੇ ਪੁਰਖ ਦਾ ਹੁਕਮ ਉਹ ਬਲ ਦੀ ਵਿੱਚ ਰੱਖ ਲਏ, ਉਹ ਬੁੱਝ ਦੀ ਵਿੱਚ ਰੱਖ ਲਏ, ਇਹ ਤਾਂ ਉਹਦਾ ਹੁਕਮ ਹੈ। ਉਸ ਦੇ ਹੁਕਮ ਤੋਂ ਬਾਹਰ ਰੱਤੀ ਭਰ ਵੀ ਨਹੀਂ ਹੋਇਆ ਜਾ ਸਕਦਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸੀ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਮਹਾਰਾਜ ਕਹਿੰਦੇ ਕਿ ਜਿੱਦਣ ਕਿਸੇ ਨੂੰ ਇਹ ਗੱਲ ਸਮਝ ਲੱਗ ਗਈ, ਫਿਰ ਉਹਦਨ ਹਉਮੈ ਵਾਲੀ ਵਿਚਾਰਧਾਰਾ ਪ੍ਰਗਟ ਨਹੀਂ ਕਰਦਾ। ਇਸ ਕਰਕੇ ਗੱਲ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੋ ਕੁਛ ਵਰਤਾਰਾ ਹੋ ਰਿਹਾ ਹੈ ਉਹਦੇ ਹੱਥ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਆਪਾਂ ਬੈਠਦੇ ਹਾਂ ਅਤੇ ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਵਰਤਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਅੰਦਰ ਆਪਾਂ ਵੇਖਦੇ ਹਾਂ ਵੀ ਕੀ ਕੁਝ ਵਰਤਾਰਾ ਵਰਤਦਾ ਹੈ ਸਤਿਗੁਰੂ। ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੋ ਪੁੱਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਸੇਵਾ ਕਰਦੇ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰ ਦੋਨੇ ਯੋਗ ਨੇ, ਸਿਆਣੇ ਨੇ, ਸਿਆਣਪ ਹੈ, ਬਹੁਤ ਸ੍ਰੇਸ਼ਟਤਾ ਹੈ, ਗੁਣਵਾਨ ਨੇ। ਭਾਈ ਲਹਿਣਾ ਵੀ ਸੇਵਾਦਾਰ ਬਣ ਕੇ ਆਪਣਾ ਸਮਾਂ ਬਤੀਤ ਕਰਦੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਤੁਸੀਂ ਵੇਖੋਗੇ ਅਤੇ ਇਸ ਗੱਲ ਦਾ ਅਹਿਸਾਸ ਹੀ ਹੈ ਕਿ ਜਿੱਥੇ ਇਸ ਗੱਲ ਦਾ ਅਹਿਸਾਸ ਧਾਰਨ ਕਰ ਲਿਆ ਕਿ ਹੁਕਮ ਦੇ ਅੰਦਰ ਚੱਲਣ ਦੀ ਬਿਰਤੀ, ਜਿਵੇਂ ਜਿਵੇਂ ਉਹਦਾ ਹੁਕਮ ਉਸੇ ਤਰ੍ਹਾਂ ਚੱਲਣਾ, ਆਪਣੀ ਚਤੁਰਾਈ ਅਤੇ ਸਿਆਣਪ ਨੂੰ ਪਾਸੇ ਰੱਖ ਲੈਣਾ। ਹੁਣ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਜੀ ਦੇ ਸੇਵਾਦਾਰ ਨੇ, ਦਿਨ ਰਾਤ ਸੇਵਾ ਵਿੱਚ ਤਤਪਰ ਰਹਿੰਦੇ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਦਿਨ ਥੋੜ੍ਹੀ ਜਿਹੀ ਬਾਰਿਸ਼ ਹੋਈ ਅਤੇ ਬਾਹਰੋਂ ਆਵਾਜ਼ ਸੁਣੀ, ਪਤਾ ਲੱਗਾ ਵੀ ਧਰਮਸ਼ਾਲਾ ਦੀ ਕੰਧ ਡਿੱਗ ਪਈ, ਮਿੱਟੀ ਦੀਆਂ ਕੰਧਾਂ ਸਨ ਡਿੱਗ ਪਈ। ਮਹਾਰਾਜ ਜੀ ਨੇ ਦੋਨਾਂ ਪੁੱਤਰਾਂ ਨੂੰ ਆਵਾਜ਼ ਦੇ ਕੇ ਕਿਹਾ ਸੀ ਵੀ ਧਰਮਸ਼ਾਲਾ ਦੀ ਕੰਧ ਬਣਾਓ ਵੀ ਸੰਗਤ ਆਉਣੀ ਸਵੇਰੇ। ਉਹਨਾਂ ਕਿਹਾ ਵੀ ਪਿਤਾ ਜੀ ਬਾਰਿਸ਼ ਹੋ ਰਹੀ ਹੈ, ਜਿੰਨੀ ਮਿੱਟੀ ਪਾਵਾਂਗੇ ਉਨੀ ਰੁੜਦੀ ਜਾਣੀ, ਤੁਹਾਨੂੰ ਪਤਾ ਵੀ ਬਾਰਿਸ਼ ਦੇ ਵਿੱਚ ਕੰਧ ਖੜੀ ਨਹੀਂ ਕੀਤੀ ਜਾ ਸਕਦੀ, ਸਿਆਣੇ ਬਣੋ। ਮਹਾਰਾਜ ਜੀ ਕਿੰਨੇ ਪੁੱਤਰਾਂ ਵੀ ਸੰਗਤ ਨੇ ਆਉਣਾ, ਤੁਸੀਂ ਬਣਾਓ ਤਾਂ ਸਹੀ। ਕਹਿੰਦੇ ਮਹਾਰਾਜ ਵੀ ਬਾਰਿਸ਼ ਬਹੁਤ ਹੈ, ਸ਼ਾਇਦ ਤੁਹਾਨੂੰ ਨਹੀਂ ਸੁਣਿਆ ਹੋਏਗਾ, ਬਾਰਿਸ਼ ਬਹੁਤ ਹੈ, ਬਾਰਿਸ਼ ਵਿੱਚ ਕੰਧ ਥੋੜ੍ਹੀ ਚਿਣੀ ਜਾ ਸਕਦੀ ਹੈ। ਮਹਾਰਾਜ ਜੀ ਕਹਿੰਦੇ ਤੁਹਾਡੀ ਮਰਜ਼ੀ। ਆਵਾਜ਼ ਦਿੱਤੀ ਭਾਈ ਲਹਿਣੇ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਲਹਿਣਿਆਂ ਧਰਮਸ਼ਾਲਾ ਦੀ ਕੰਧ ਡਿੱਗ ਪਈ, ਇਹਨੂੰ ਬਣਾਉਣਾ। ਉਹਨਾਂ ਕਹਿ ਦੀ ਸੱਤ ਬਚਨ, ਰਾਤ ਦੇ ਲੱਗੇ ਦਿਨ ਚੜ੍ਹ ਗਿਆ, ਮੀਂਹ ਵਿੱਚ ਲੱਗੇ ਰਹੇ, ਜਿੰਨਾ ਚਿਰ ਮੀਂਹ ਪੈਂਦਾ ਰਿਹਾ ਜਿੰਨੀ ਮਿੱਟੀ ਲਾਇਆ ਕਰਨ ਉਨੀ ਰੁੜ ਦਿਆ ਕਰੇ। ਸਵੇਰ ਹੋਈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਰਾ ਕੁਝ ਪਤਾ ਸੀ। ਮਹਾਰਾਜ ਜਿਸ ਵਕਤ ਆਪ ਜਿੰਨੀ ਸੰਗਤ ਬੈਠਦੀ ਸੀ, ਆਪ ਸੁਰਤ ਦਾ ਅਭਿਆਸ ਰੱਖਣ ਤੋਂ ਬਾਅਦ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਬਾਹਰ ਧਰਮਸ਼ਾਲਾ ਵਾਲੇ ਪਾਸੇ ਗਏ, ਸਤਿਗੁਰੂ ਮਹਾਰਾਜ ਜੀ ਵੇਖ ਕੇ ਹੈਰਾਨ ਹੋ ਕੇ ਕਹਿੰਦੇ ਵੀ ਭਾਈ ਲੈਣਿਆ ਵੀ ਰਾਤ ਦਾ ਹੀ ਲੱਗਾ, ਕੰਧ ਨਹੀਂ ਬਣ ਸਕੀ ਅਜੇ ਤੱਕ। ਕਹਿਣ ਲੱਗੇ ਮਹਾਰਾਜ ਨਿਕੰਮਾ, ਨਹੀਂ ਬਣਾ ਸਕਿਆ। ਇਹ ਨਹੀਂ ਕਿਹਾ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ, ਇਹ ਨਹੀਂ ਕਿਹਾ ਵੀ ਮਹਾਰਾਜ ਸਾਰੀ ਰਾਤ ਮੀਂਹ ਪੈਂਦਾ ਰਿਹਾ, ਜਿੰਨੀ ਮਿੱਟੀ ਲਾਉਂਦਾ ਸੀ ਰੁੜ ਜਾਂਦੀ ਸੀ। ਮਹਾਰਾਜ ਜੀ ਕਹਿੰਦੇ ਵੀ ਰਾਤ ਦਾ ਇੱਕ ਕੰਮ ਕਿਹਾ, ਸਵੇਰ ਤੱਕ ਰੱਤੀ ਭਰ ਵੀ ਕੰਮ ਨਹੀਂ ਕਰ ਸਕੇ। ਕਹਿੰਦੇ ਮਹਾਰਾਜ ਅਲਪੱਗ ਹਾਂ, ਅਲਪੱਗ ਸਾਂ, ਇਸ ਕਰਕੇ ਨਹੀਂ ਹੋ ਸਕਿਆ। ਤੁਸੀਂ ਮਹਾਰਾਜ ਸਿਆਣੇ ਹੋ, ਮੈਂ ਤੁਹਾਡੇ ਹੁਕਮ ਨੂੰ ਬੁੱਝਣ ਵਾਸਤੇ ਸਿਆਣਾ ਨਹੀਂ ਹੋਇਆ ਅਜੇ ਤੱਕ, ਇਸ ਕਰਕੇ ਮੈਂ ਹੁਕਮ ਨਹੀਂ ਮੰਨ ਸਕਿਆ। ਕੋਲ ਖਲੋਤੇ ਗੁਰਸਿੱਖਾਂ ਨੇ ਕਿਹਾ, ਕਹਿੰਦੇ ਮਹਾਰਾਜ ਵੀ ਮੀਂਹ ਪੈਂਦਾ ਰਿਹਾ, ਸਤਿਗੁਰੂ ਨੂੰ ਕਿਹੜਾ ਨਹੀਂ ਪਤਾ। ਮਹਾਰਾਜ ਸਾਰੀ ਰਾਤ ਮੀਂਹ ਪੈਂਦਾ ਰਿਹਾ, ਸਾਰੀ ਰਾਤ ਭਾਈ ਲੈਣਾ ਕੰਧ ਬਣਾਉਂਦੇ ਰਹੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਲੈਣਿਆ, ਜੇ ਸਾਰੀ ਰਾਤ ਮੀਂਹ ਪੈਂਦਾ ਰਿਹਾ, ਪਤਾ ਤਾਂ ਤੈਨੂੰ ਵੀ ਸੀ ਵੀ ਕੰਧ ਦੀ ਮਿੱਟੀ ਰੁੜਦੀ ਜਾਣੀ, ਕੰਧ ਬਣਨੀ ਕੋਈ ਨਹੀਂ,
ਅਤੇ ਇਹ ਗੱਲ ਕਹਿ ਹੀ ਦਿੰਦੇ ਵੀ ਸਤਿਗੁਰੂ ਜੀ ਵੀ ਇਹ ਕੰਧ ਸਵੇਰੇ ਬਣ ਜਾਏਗੀ, ਮੀਂਹ ਪੈਂਦਾ ਹੈ, ਮਿੱਟੀ ਰੁੜਦੀ ਜਾਏਗੀ, ਅਤੇ ਹੱਥ ਜੋੜ ਕੇ ਭਾਈ ਲੈਣਾ ਕਹਿੰਦੇ ਮਹਾਰਾਜ ਜੀ ਪਤਾ ਤਾਂ ਤੁਹਾਨੂੰ ਵੀ ਸੀ ਮੀਂਹ ਪੈਂਦਾ, ਪਤਾ ਤਾਂ ਤੁਹਾਨੂੰ ਵੀ ਸੀ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਲੈਣਿਆ ਜੇ ਤੈਨੂੰ ਵੀ ਪਤਾ ਮੈਨੂੰ ਪਤਾ ਤਾਂ ਇੱਕ ਵਾਰੀ ਕਹਿ ਤਾਂ ਦਿੰਦਾ ਵੀ ਮਹਾਰਾਜ ਸਵੇਰੇ ਬਣਾ ਦਿਆਂਗੇ। ਆਖਿਆ ਮਹਾਰਾਜ ਮੈਂ ਹੁਕਮ ਮੰਨਣ ਵਾਸਤੇ ਆਇਆ, ਮੋੜਨ ਵਾਸਤੇ ਨਹੀਂ। ਹੁਕਮ ਮੰਨਣ ਵਾਸਤੇ ਤੁਹਾਡਾ ਦਰ ਪ੍ਰਵਾਨ ਕੀਤਾ ਸੀ, ਮੋੜਨ ਵਾਸਤੇ ਨਹੀਂ। ਮੇਰੇ ਵੱਲੋਂ ਕੰਧ ਬਣੇ ਨਾ ਬਣੇ, ਮੇਰੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਅਟੱਲ ਹੈ। ਮੇਰਾ ਕਰਮ ਕੰਧ ਬਣਾਉਣੀ ਹੈ, ਉਹ ਕੰਧ ਭਾਵੇਂ ਸਾਰੀ ਰਾਤ ਕੀ ਸਾਰੀ ਉਮਰ ਨਾ ਬਣੇ, ਮੇਰਾ ਕਰਮ ਉੱਥੋਂ ਹਿੱਲਣਾ ਨਹੀਂ ਹੈ। ਪਰ ਗੱਲ ਤਾਂ ਬਹੁਤ ਛੋਟੀ ਦੇ ਪਰ ਵੱਡੀ ਇਸ ਕਰਕੇ ਹੈ ਕਿ ਜਿੱਥੇ ਇਨਸਾਨ ਆਪਣੀ ਚਤੁਰਾਈ ਅਤੇ ਸਿਆਣਪ ਨੂੰ ਛੱਡ ਕੇ ਸਮਰਪਣ ਭਾਵ ਅੱਗੇ ਰੱਖਦਾ ਉੱਥੇ ਭਲਾ ਹੁੰਦਾ, ਉੱਥੇ ਫਿਰ ਵਿਦਵਤਾ, ਉੱਥੇ ਸਿਆਣਪ, ਉੱਥੇ ਸਾਰਾ ਕੁਝ ਪਾਸੇ ਰਹਿ ਗਿਆ, ਉੱਥੇ ਫਿਰ ਤਖ਼ਤ ਮਿਲਿਆ ਭਾਈ ਲਹਿਣਾ ਸਾਹਿਬ ਨੂੰ, ਗੁਰੂ ਅੰਗਦ ਬਣ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਫਿਰ ਜ਼ਿਕਰ ਕਰਦੇ ਆ ਕਿ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜੈ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਰਾਗੀ ਜੱਥਾ ਆਪ ਜੀ ਦੇ ਸਨਮੁੱਖ 7:40 ਤੱਕ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀ ਭਰਨਗੇ। ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਹਿਬ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਸੋ ਜਿੰਨਾ ਸਮਾਂ ਕਿ ਉਤਪਨ ਸਮੇਂ ਦੀ ਸਮਾਪਤੀ ਹੈ ਜੀ, ਅੱਜ ਦੇ ਸ਼ਾਮ ਦੇ ਸਮਾਗਮ ਦੀ ਸੇਵਾ ਸੇਵਕ ਪਰਿਵਾਰ ਵੱਲੋਂ ਲਈ ਗਈ। ਸਤਿਗੁਰਾਂ ਦੇ ਬਖਸ਼ੀਆਂ ਦਾ ਤਾਂ ਸ਼ੁਕਰਾਨਾ ਕਰਦੇ ਹਾਂ, ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਪਰਿਵਾਰ ਨੇ ਸਤਿਗੁਰਾਂ ਦੇ ਚਰਨ ਪਰਸੇ ਸਤਿਗੁਰ ਕਿਰਪਾ ਕਰਨ, ਪਰਿਵਾਰ ਨੂੰ ਦਰੋਂ ਕਰੋਂ ਗੁਰਸਿੱਖੀ ਜੀਵਨ ਅਤੇ ਨਾਮ ਬਣੀ ਦਾ ਤਾਂ ਬਖਸ਼ਿਸ਼ ਕਰਨ। ਆਓ ਰਲ ਕੇ ਹੁਣ ਨਾਲ ਸਰ ਬਾਣੀ ਜਾਪ ਕਰੀਏ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਆਪਣੇ ਹਾਜ਼ਰੀ ਲੋਏ ਜੀ, ਕੋਈ ਵੀ ਰਸਨਾਵਾਂ ਜੀ ਨਾ ਰਵੇ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨਾ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ, ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਬ

ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰੇ ਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ। ਇਤ ਦੇਖ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖ

ਸਤਿਗੁਰੂ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾ ਨਿਸ਼ਨਾਨ ਬਖਸ਼ਣਾ, ਚੜ੍ਹਦੀਆਂ ਕਲਾਂ ਵਿੱਚ ਰੱਖਣਾ ਸਤਿਗੁਰੂ ਜੀਓ, ਢਹਿੰਦੀਆਂ ਕਲਾਂ ਖਤਮ ਕਰਨੀਆਂ ਆਪ ਜੀ ਕਰੋ ਕਿਰਪਾ, ਆਪ ਜੀ ਦੇ ਦਰਕਰ ਦੇ ਸੇਵਕ ਹਰਜੀਤ ਸਿੰਘ ਸਿੱਧੂ, ਮਾਤਾ ਕੁਲਵੰਤ ਕੌਰ ਸਿੱਧੂ, ਨਵਾਂ ਕਾਰੋਬਾਰ ਆਰੰਭ ਕੀਤਾ ਹੈ ਸਤਿਗੁਰੂ ਜੀਓ, ਆਪ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਸੁੰਦਰ ਪੁਸ਼ਾਕੇ ਹਾਜ਼ਰ ਕੀਤੇ ਸਤਿਗੁਰੂ ਜੀਓ, ਕਿਰਪਾਲਤਾ ਕਰਨੀ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਲੰਗਰ ਪ੍ਰਸ਼ਾਦੇ ਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਕਰਨੀ, ਮਿਹਰਾਮਤ ਕਰਨੀ, ਸਤਿਗੁਰੂ ਸਮੂਹ ਪਰਿਵਾਰ ਨੂੰ ਗੁਰਸਿੱਖੀ ਸਿਦਕ ਬਖਸ਼ਣਾ, ਬੀਬੀ ਰੇਨੂ ਚਾਵਲਾ ਨੌਕਰੀ ਵਾਸਤੇ ਅਰਦਾਸ ਬੇਨਤੀ ਚੌਧਰੀ, ਸਤਿਗੁਰੂ ਜੀਓ ਯੋਗਤਾ ਸਹਿਤ ਨੌਕਰੀ ਦੀ ਦਾਤ ਬਖਸ਼ਣੀ, ਬੀਬੀ ਸਿਮਰ ਕੌਰ ਪਰਿਵਾਰ ਵੱਲੋਂ ਅਰਦਾਸ ਸ਼ੁਕਰਾਨਾ ਸਤਿਗੁਰੂ ਜੀ, ਆਪ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਸਤਿਗੁਰੂ ਸਾਹਿਬ ਜੀ ਅਰਦਾਸ ਬੇਨਤੀ, ਅਨੀਸ਼ਾ ਕੁਮਾਰੀ ਗੁਰਮੁਖਦਾਸ ਪਰਿਵਾਰ ਵੱਲੋਂ ਤੰਦਰੁਸਤੀ ਸੰਬੰਧੀ ਅਰਦਾਸ ਬੇਨਤੀ ਸਤਿਗੁਰੂ ਜੀਓ, ਆਪ ਜੀ ਦੇ ਦਰਕਰ ਦੇ ਸੇਵਕ ਰਾਜਵਿੰਦਰ ਮਾਂਗਟ, ਬੀਬੀ ਅਮਨਦੀਪ ਕੌਰ ਤਿਨ੍ਹਾਂ ਦੀ ਬੇਟੀ ਅਸਲ ਅਮਲੀਨਾ ਕੌਰ ਮਾਂਗਟ, ਇਮਤਿਹਾਨ ਸ਼ੁਰੂ ਹੋਣੇ ਹਨ ਸਤਿਗੁਰੂ ਸਾਹਿਬ ਜੀਓ, ਚੜ੍ਹਦੀ ਕਲਾ ਕਰਨੀ, ਮਿਹਰਾਮਤ ਕਰਨੀ, ਸਫਲਤਾਵਾਂ ਬਖਸ਼ਿਸ਼ ਕਰਨੀਆਂ, ਆਪ ਜੀ ਦੇ ਹਜ਼ੂਰ ਨਿਰਮਲ ਕੌਰ ਸਰਦਾਰ ਨਿਰਮਲ ਸਿੰਘ, ਬੀਬੀ ਹਰਪ੍ਰੀਤ ਕੌਰ ਤੰਦਰੁਸਤੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੋ, ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਕਰੋ ਕਿਰਪਾ, ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਤਸ਼ਾਹ ਦੀ ਪਾਵਨ ਹੁਕਮ ਬਖਸ਼ਿਸ਼ ਕਰਕੇ ਦੀਵਾਨਾਂ ਦੀ ਸੰਪੂਰਨਤਾ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਨਾਹੁੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬਹਿਠਿਆ ਸੁਹੀ ਹੈ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪ੍ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਅਵਰੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਹਰਜੀਤ ਸਿੰਘ ਜੀ ਸਿੱਧੂ, ਮਾਤਾ ਕੁਲਵੰਤ ਕੌਰ ਜੀ ਸਿੱਧੂ ਸਮੁੱਚੇ ਪਰਿਵਾਰ ਵੱਲੋਂ ਨਵੇਂ ਕਾਰੋਬਾਰ ਆਰੰਭ ਕਰਨ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸਿੱਧੂ ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਸਤਿਗੁਰੂ ਜੀ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਸਮੂਹ ਸਿੱਧੂ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਰੁਪਿਆ ਦੀ ਸਾਧ ਸੰਗਤ ਜੀ, ਉਹ 7 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ ਹੈ, ਅਤੇ 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, 30 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਦਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੋਧਾ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਿੱਜ ਆਸਣਾਂ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਆ ਕਰਤੇ ਕਉ ਹੋਇ ਵਿਚਾਰੋ, ਤਿਤ ਕਰ ਗਾਵਹੁ ਸੋਹਿਲਾ ਸਿਵ ਰਹਿ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਾਉ ਕਾ ਸੋਹਿਲਾ, ਹਾਂ ਵਾਰੀ ਰਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀੜੇ ਸੰਭਾਲੀਨ ਦਿਖਿਆ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨ ਪਵੈ ਤਿਸਦਾ ਤੇ ਕਵਣ ਸੰਭਾਲ। ਸੰਭਸਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰ ਇਹ ਪਾਹੁਚਾ ਸਦਣ ਨਿਤ ਭਵਨ, ਸਦਣ ਹਾਰਾ ਸਿਮਰਿਆ ਨਾਨ ਸਿਧੇ ਅਵਨ। ਰਾਗ ਆਸਾ ਮਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਹਾਉ। ਵਿਸਵੇ ਚਸਿਆਂ ਘੜੀਆਂ ਪੈਰਾਂ, ਤਿੱਤੇ ਵਾਰੇ ਮਾਹ ਹੋਆ। ਸੂਰਜੇ ਕੁਰਤ ਨੇਕ, ਨਾਨ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪ ਕਮਨ, ਤਾਰਕ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਰੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ, ਸਹਿ ਸਵ ਨੈਨ ਨਰ ਨੈਨ ਹੈ ਤੋਹੇ ਕਾ। ਸਹਿ ਸਮੂਰਤ ਨਾ ਇਕ ਤੋਹੇ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਵ ਗੰਧ ਇਵ ਚਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਿਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨ

ਪਰਿਆ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨਵੱਡਾ ਹੈ ਕਰ ਡੰਡਾਉਤ ਪਨਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੱਢਾ ਹੈ ਜਿਉਂ ਜੋ ਚਲੈ ਚ ਵੈਦਕ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਗ ਪਾਇਆ ਪਰਮੇਸ਼ਵਰ ਵਾ ਸੋਭ ਖੰਡ ਬ੍ਰਹਿ ਮੰਡਾ ਹੈ ਹਮ ਗਰੀਬ

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਬਦ ਹੋ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਇ ਦੱਸਾਂ ਪਾਸ਼ਾ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆ ਤਾਂ ਉੱਟਿਆ ਜੋੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਆਪਣੀ ਕਿਰਪਾ ਕੀਤੀ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦਾਰਿਆ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਏ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਤਰੀਕਿਆਂ ਬਖਸ਼ ਦੇਣੀ ਜੀ। ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਕਰਵਾ ਲੈਣੀ ਦਾਤਾ ਜੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ, ਚਾਰ ਪਹਿਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਵਾਉਣੀ ਕਿਰਪਾ ਕਰਨੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਵਾਲੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪੈਂਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ। ਅੰਗ ਸੰਸਾਰੀ ਨੂੰ ਚੜ੍ਹਦੀ ਕਲਾ 'ਚ ਰੱਖਣਾ, ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇਖਦੇ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਸਾਜ ਤੇ ਦੀਵਾਨ ਰਹੇ ਬੋਲੇ।

ਜਾਣੀ ਹੈ। ਜਿਨ ਹਰਿ ਸੇਵਾ ਲਾਏ ਸੋਈ ਜਿਨ ਲਾਗੈ, ਗੁਰੂ ਕੈ ਸਦ ਭਰਮ ਭੋ ਭਾਗੈ। ਵਿਚੀ ਗ੍ਰਹਿ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਵਿੱਚ ਹਉ ਮੈਂ ਸੇਵਾ ਥਾਇ ਨ ਪਾਈ, ਜਨਮ ਰਹਿ ਪ੍ਰਿਆ ਵੈ ਜਾਈ। ਸੋ ਤਾਂ ਪੂਰਾ ਸਾਈ ਸੇਵਾ, ਜੋ ਹਰ ਮੇਰੀ ਮਨ ਪਾਣੀ ਹੈ। ਹੋ ਗਿਆ ਗਣ ਤੇਰੇ ਆਖਾ ਸੁਆਮੀ, ਤੂੰ ਸਰਬ ਜੀਆਂ ਕਾ ਅੰਤਰ ਜਾਮੀ।

ਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ।

ਜਿਸ ਮਨ ਵਸਿਆ ਹਰਿ ਭਗਵੰਤਾ, ਮਾਤ ਪਿਤਾ ਸੁਧ ਬੰਧੋ ਭਾਈ, ਜਿਨਗੇ ਸ੍ਰਿਸ਼ਟੋ ਪਾਈ ਹੈ। ਪ੍ਰਯਾਇ ਸਰਣਾ ਪੌਣੀ ਕਰਨਾ, ਸਾਧ ਸੰਗਤ ਨੈ ਚੂਹੈ ਤਰਨਾ, ਮਨ ਬਚ ਕਰਮ ਇਰਾਦੇ ਕਰਤਾ, ਤਿਸ ਨਾਹੀ ਕਦੇ ਸਜਾਈ ਹੈ।

ਤਨਯੰਦਿ ਪਿਰ ਚਪਲ ਸਿਆਨਾ ਪੰਚ ਤੱਤ ਕਾ ਰਚਨ ਰਚਾਨਾ ਜਿਸ ਬੱਖਰ ਕੋ ਤੁਮ ਆਈ ਹਉ ਸੁ ਪਾਇਓ ਸਤਿਗੁਰ ਪਾਸਾ ਹੈ।

ਸਾਹਾਂ ਸੱਚਾ ਸਾਹਿਬ ਗਵਰ ਨਹੀਂ ਕੋ ਦੂਜਾ ਹਰਖਵੰਤ ਅਨੰਤ ਦਿਆਲਾ ਪ੍ਰਗਟ ਰਿਉ ਪ੍ਰਭ ਸਰਬ ਉਜਾਲਾ ਰੂਪ ਕਰੀ ਕਰ ਵਿਖੈ ਵਿਖਸੈ ਆਪੇ ਹੀ ਆਪ ਪੂਜਾ ਹੈ।

ਸੱਚਾ ਤਾਖਤ ਸੱਚੀ ਪਾਤ ਸਾਹੀ ਸੱਚ ਖਜ਼ੀਨਾ ਸੱਚਾ ਸਾਹੀ ਆਪੇ ਸੱਚ ਧਾਰੂ ਸੋ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ

ਧਰ ਚੂਕੀ ਬਿਨਸੀ ਅੰਧਿਆਰੀ ਪ੍ਰਗਟ ਭਈ ਪਰ ਪੁਰਖ ਨਿਧਾਰੀ ਆਪ ਛੂੜ ਪਈ ਸਰਨਾਈ ਜਿਸ ਕਾ ਸਾਜਿਸ ਕਲਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਝੋਲਣਾ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਆਹ ਸ਼ਬਦ ਹਰ ਹਰ ਜਪੈ ਨਾਮ ਨਵਨਿਧ ਅਪੈ ਰਸਨ ਐਹ ਨਿਸਰਸੈ ਸਤ ਕਰ ਜਾਨੀ ਆਹ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਐਹ ਧਿਆਈਐ ਅਨ ਮਾਰਗ ਤਜਹੋ ਭਜਹੋ ਹਰ ਗਿਆਨੀ ਆਹ ਬਚਨ ਗੁਰ ਰਿੱਧ ਧਰਹੋ ਪੰਚ ਭੂ ਬਸ ਕਰਹੋ ਜਨਮ ਕੁਲ ਉਦਰਹੋ ਦੁਆਰ ਹਰ ਮਾਨੀ ਆਹ ਜੋ ਤਾ ਸਭ ਸੁਖ ਇਤ ਉਤ ਤੁਮ ਬੰਸ਼ਵਹੋ।

गुर प्रसाद प्रभु पाइया गुर बिन मुकत ना होए।

ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨਮ। ਜੇ ਅੰਮ੍ਰਿਤ ਬਚਨ ਬਾਣੀ ਸਾਧ

0: ਰਘੁਵਾਂਸ ਤਿਲਕ ਸੁੰਦਰ ਦਸਰਤ ਘਰ ਮੁਨ ਬਾਂਛੈ ਜਾ ਕੀ ਸਰਨ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ।
1: ਵਾਹਿਗੁਰੂ ਜੀ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ।

0: ਵਾਹਿਗੁਰੂ ਜੀ ਜਿਨੋਂ ਬਾਤ ਨੈਸਚਰ ਤਰੂ ਜਾਣੀ ਤੇ ਹੀ ਜੀਵ ਕਾਲ ਤੇ ਬਚਾ ਤਿੰਨ ਧਰਿਓ ਸਮੁੰਦਰ ਰੁਦਰ ਖਿਨ ਇੱਕ ਮੈਂ ਜਲ ਹਰ ਬਿੰਬ ਜੁਗਤ ਜਾਗਰ ਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਏ ਸੱਚਾ ਕੁੰਡਲੀ ਸੁਰਜੀ ਸਤਸੰਗਤ ਪਰਮਾਨੰਦ ਗੁਰਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਏ ਸੱਚਾ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸੇ ਦਈ ਪਾਤ ਖਾਏ ਜੀਓ ਦੇਖ ਰੂਪ ਅਤਨੂਪ ਮੋਹ ਮਾ ਮਗ ਪਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬ੍ਰਹਮ ਗਿਆਨ ਧਿਆਨ।

ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦੇ ਜੋ ਪਾਵਨ ਹੁਕਮ ਬਖਸ਼ਿਸ਼ ਕੀਤੇ, ਅੱਜ ਦਾ ਇਹ ਪਾਵਨ ਸ਼ਬਦ ਬਿਲਾਵਲ ਰਾਗ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 815 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਕਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਉ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਟੋਟ ਦਿੰਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਜੇ ਦੁਖ ਚਾਰੇ ਆਰ ਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨ ਸੂਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸੇਤੀ

0: ਨਾਨਕ ਭਵੇ ਨਾ ਭਿੱਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ।
1: ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ।
0: ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ।
1: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ। ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ। ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ।
0: ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ।
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ।
0: ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਾਓ।
1: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਗ ਸਾਰ ਸੰਖ ਮੋਲ ਲਾਏ ਤਾਰ।
0: ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ।
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ।
0: ਸੰਖ ਮੂਰਖ ਅੰਧ ਖੋਰ ਸੰਖ ਚੋਰ ਹਰਾਮ ਖੋਰ।
1: ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ। ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ।
0: ਜਾਵਾ ਇੱਕ ਵਾਰ ਜੋ ਤੁਰ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ।
0: ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ।
1: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਕਰੀਏ ਹੱਥ ਪੈਰ ਤਨ ਦੇ, ਪਾਣੀ ਤੋਂ ਤੈ ਉਤਰਸਕੇ।
0: ਮੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੀ ਕੋ ਪਾਵੈ ਤਿਲਕਾ ਮਾਨ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਵੇਲ ਨ ਪਾਈਐ ਪੰਡਤੀ, ਜੇ ਹੋਵੈ ਲੇਖ ਪੁਰਾਣ। ਥਿਤ ਵਾਰ ਨ ਜੋਗੀ ਜਾਣੈ, ਰੁਤਮਾ ਹੁਨਾ ਕੋਈ। ਕਿਵਕਾ ਰਾਖਾ ਕਿਵਸਾ ਲਾਹੀ, ਕਿਉ ਵਰਨੀ ਕਿਵ ਜਾਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ।

0: ਅੰਤਨ ਵੇਖਣ ਸੁਣਨ ਨਾਂਤ ਅੰਤਨ ਜਾਪੈ ਕਿਆ ਮਨਮੰਤ
1: ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾ
0: ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤਨ ਪਾਏ ਜਾਹੇ
1: ਜਾਣੇ ਕੋਇ ਬਹੁਤਾ ਕੀ ਹੈ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ

0: ਹਿਤਿਆ ਦੁਖ ਭੁਖ ਸਦਮਾਰੇ ਪੇ ਦਾਤਰੀ ਦਾ ਤਾਰ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤਿਆ ਮੋਹਿ
1: ਖਾਏ
0: ਜਿਸਨੋਂ ਬਖਸੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਅਮੁੱਲਾ ਜਾਹੇ ਅਮੁੱਲ ਭਾਏ ਅਮੁੱਲ ਅਸਮਾਹੇ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ
1: ਜਾਹੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ
1: ਸੰਭਾਲੇ
0: ਕੀਤੇ ਰਾਗ ਪ੍ਰੀਸੂ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਦੀਤ ਭੁਗਤ ਗਿਆਨ ਦਾ ਭੰਡਾਰਨ ਘਟਕਟ ਵਜ ਨਾਦ ਯੋਗ ਵਿਯੋਗ ਦੋ ਕਾਰ ਚਲਾਵੇ ਲਿਖ ਆਵੇ ਭਾਗ ਇਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ
1: ਵੇਸ਼
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੇ ਲਖਵੀਸ ਇਹ ਤਰਾਹੀ ਪਤ ਪਵੜੀਆ ਚੜੀਏ ਹੋਈ ਇਕੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ
2: ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ
1: ਦੇਸ਼
0: ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ
1: ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਰਹਿ ਪਿਛੇ ਪਛਤਾਏ।
0: ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ।
1: ਕੀ ਬਾਣੀ ਜੋ ਤਿੱਥੈ ਹੋਰ ਨਾ ਕੋਈ ਹੋਰ,
0: ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹੇ।

भगवती चंद्र प्रसाद की जाहर जहूर है कि हाजिर हजूर है।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵੀਏ ਸਰਾਵਕ ਸੁਰ ਸਮੋ ਸਿਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ
1: ਕੇ
0: ਸਾਰੇ ਹੀ ਦੇਸ ਕੋ ਦੇਖ ਰਹੀਓ ਮਤ ਕਹੁ ਨਾ ਦੇਖਿਤ ਪ੍ਰਾਨ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਇ ਕਿਰਪਾਉ ਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਾਤੇ ਮਤੰਗ ਨਵ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
1: ਕੋ ਤੁਰੰਗ ਕੁਰੰਗ ਸੇ ਕੂਦਦ ਪੌਨ ਕੇ ਗੌਨ ਕੋ ਜਾਤ ਨਿਵਾਰੇ
0: ਪਾਰੀ ਪੁਜਾਨ ਕੇ ਪੂਪ ਪਲੀ ਬਿਤ ਨਿਆਵਤ ਸੀਸ ਨਾ ਜਾਤ ਵਿਚਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਟ ਤੋਲ ਮਿਰਦੰਗ ਨਗਾਰੇ
1: ਗੁੰਜਲ ਗੁੜ ਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ
0: ਭੂਤ ਪਵਿਕ ਪਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
1: ਸ਼੍ਰੀ ਭਗਵਾਨ ਪਜੇ ਬਿਨ ਅੰਤ ਕੋ

ਸਿਰ ਪਾਰ ਬੜੇ ਬੜਿਆਰ ਬਛਾਰੀ ਸਾਰ ਕੀ ਥਾਰ ਪਛਈਆ ਗਾਰੇ ਗਰਾਨ ਕੋ ਤੋਰਨ ਹਾਰ ਸੋ ਬਾਤਨ ਹੀ ਚਕਰ ਚਾਰ ਲਵਈਆ ਦਾਨਫ ਦੇਵ ਨਿੰਦ ਨਿਸਾਚਰ ਪੂਤ ਪਵਿਕ

0: ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਮੀ ਕਵਿਓ ਬਾਛ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਚਾ ਪੂਰਨ ਹੋਏ ਚਿੱਤ ਕੀ ਇੱਛਾ।

0: ਕਰੀਮ ਪਰ ਜਦ ਮਾਤਾ ਗੰਧ ਕੁਰਾ ਪੁਰਨ ਸੇ ਬਰਾਤਾ
1: ਕਿਲਵੇ ਕਿ ਸਕਲ ਦੇਖ ਕੋ ਹਰਤਾ ਦੁਸ ਦਸ਼ਨ ਕੋ ਛੈ ਕਰਤਾ
0: ਜਬ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ
1: ਮਨ ਬਾਛਸ ਫਲ ਪਾਵੇ ਸੋਈ ਦੁਖ ਨਾ ਤਿਸੇ ਵਿਆਪਤ ਕੋਈ ਅਦਿਲ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੇ ਹੋ ਜੋ ਜਾਕੀ ਇਕ ਬਾਰ ਚੌਪਈ ਕੋ ਕਹੇ ਚੌਪਈ ਪਾਦਰ ਸ੍ਰੀ ਅਸ਼ਟਮੀ ਰਵਾਰਾ ਤੇ ਸਦਤ੍ਰ ਗ੍ਰੰਥ ਸੁਧਾਰਾ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ
0: ਸਭੇ ਸੁਭੈ ਬੋ ਬੇਦ ਕਹੇ ਮਨ ਏਕ ਨ ਜਾਣਿਓ
1: ਸ੍ਰੀ ਅਸਪਾਨ

0: ਵਾਹਿਗੁਰੂ
1: ਰਾਮਕਲੀ ਮਹਿਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਉਣ ਆਈਆਂ।

0: ਹਾਂ ਸਭ ਗਵਾਈਆਂ
1: ਦਰਸ਼ਾਨ ਸੁਖਮਨੇ ਆਏ ਵਸੇ ਆ ਜੀ ਦੀ ਇੱਛਾ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਚ ਸਬਤਿਤ ਕਰ ਸਭਾਗੇ ਕਰ ਸਭਾਗੇ ਸਬਦ ਵਾਜੇ ਕਲਾ ਜਿਤ ਕਰ ਤਾਰੀਆ
1: ਪੰਚ ਦੂਤ ਤੁਧ ਵਸ ਕੀਤੇ

0: ਵਿੱਚ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ
0: ਸਹਿਜ ਨ ਉਪਜੈ ਵਿਨ ਸਹਿਜ ਸਹਿਜ ਨ ਜਾਏ
1: ਨ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਤੋ ਸ਼ਬਦ ਲਾਗੋ ਹਸੁ ਰਹੁ ਚਿਤ ਲਾਏ
0: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ
1: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤੋ ਮੈਲੇ ਸਨੀ ਜਨਮ ਜੂਏ ਹਾਰਿਆ
0: ਜਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਰਿਆ
0: ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਸੋਏ ਪਹੁੰਚਾ ਨਾਏ ਮਨਸਾ ਸਚ ਸਮਾਨੀ
1: ਜਨਮ ਰਤਨ ਜਿਨੀ ਖਟਿਆ।

0: ਕਰਨ ਪਾਣੀ।
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ,
1: ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ।
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
1: ਹਰ ਹਰ ਨਿਤ ਕਰੇ ਰਸ।

0: ਭੁੱਖ ਵਿਲਾਏ
1: ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ
0: ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ
1: ਆਪ ਮੁਰਤ ਹੈ ਪਾਕ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ

0: ਹੋਇ ਦਗੇ ਸਭ ਹੀ ਗੁਜੀਆ ਸੁਰ ਹਾਰ ਪਰੇ ਹਰ ਹਾਥ ਨਾਮੈ
1: ਨਾਰਦ ਸੇ ਚਤੁਰਾਨੰਦ ਸੇ ਰੂਪ ਨਾਨਕ ਸੇ ਸਭ ਹੂੰ ਮਿਲ ਗਾਇਓ
0: ਵੇਦਕ ਦੇਵ ਨਾ ਭੇਦ ਲਗਿਓ ਸਭ ਹਾਰ ਪਰੇ ਹਰ ਹਾਥ ਨਾਇਓ
1: ਹੋਇ ਸਕੇ ਨਹੀਂ ਪਾਰ ਉਮਾਪਤ ਸਿਧ ਸਰਾਜ ਸਨੰਤਨ ਧਿਆਇਓ
0: ਧਿਆਨ ਧਰੋ ਤੈ ਕੋ ਮਨ ਮੈਂ ਜਹ ਕੋ ਹਮ ਤੋ ਸਭੈ ਜਗਸ਼ਾਇਓ
1: ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੇ ਪਛਾਰੇ
0: ਭੇਦ ਨ ਪਾਏ ਸਕੇ ਅਨਭੇਦ ਕੋ ਖੇਦਤ ਹੈ ਅਨਸ਼ੇਦ ਪੁਕਾਰੇ
1: ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ

ਬਾਰਿਕ ਦੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੈ ਤੁਮਰਾ ਅਨ ਉੱਚੇ ਤੇਉ ਸਗਲ ਸਮਗਰੀ ਤੁਮਰੈ ਸੂਤਰ ਧਾਰਿ

ਬੋਲੋ ਜੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ।

ਗੁਰਬਾਣੀ ਪੜ੍ਹਦਿਆਂ ਹਾਜ਼ਰੀਆਂ ਭਰਦਿਆਂ ਉਚਾਰਨ ਕਰਦਿਆਂ ਸਤਿਗੁਰੂ ਆਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਆਪ ਜੀ ਦੇ ਹਜ਼ੂਰ ਬੀਬੀ ਮਨਜੀਤ ਕੌਰ ਦੀ ਤਿਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਸਤਿਗੁਰੂ ਦੀ ਕਿਰਪਾਲਤਾ ਕਰਨੀ। ਬੀਬੀ ਮਨਜੀਤ ਕੌਰ ਜੀ ਨੂੰ ਆਤਮਿਕ ਸ਼ਾਂਤੀ ਬਖਸ਼ਣੀ। ਪਰਿਵਾਰ ਨੂੰ ਭਾਣਾ ਮੰਨਣ, ਆਪਸੀ ਪ੍ਰੇਮ ਇਤਫਾਕ ਚੜ੍ਹਦੀਆਂ ਕਲਾ ਵਿੱਚ ਰੱਖਣਾ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਕਰੋ ਕਿਰਪਾਲਤਾ ਆਪ ਜੀ ਦੇ ਹਜ਼ੂਰ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ

ਰਾਜ ਕਰੇਗਾ ਖਾਲਸਾ, ਵਾਰ ਹੋਏ ਸਭ ਮਿਲਾਂਗੇ।

ਕ੍ਰਿਧਾ ਜੇਤੂ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੈ ਗਿਰੀਵਾ ਨੂੰ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੈ ਗਿਰੀਵਾ ਨੂੰ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗਾਈ ਪੱਲੇ।

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖਸਾਰ। ਜਪ ਜਪ ਨਾਮ ਗੋਬਿੰਦ ਕਾ, ਪੂਰਨ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਤਰਸ ਕੀਤਾ ਹੈ ਆਪਣੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਆਪਣੇ ਦਰ ਘਰ ਨਾਲ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਨਾਮ ਸਿਮਰਨ ਅਭਿਆਸ ਪ੍ਰਾਰੰਭ ਹੁੰਦੇ ਹਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਔਰ ਜਿਹੜੇ ਸਹਿਜ ਪਾਠ ਆਪਾਂ ਕੱਲ੍ਹ ਪ੍ਰਾਰੰਭ ਕੀਤੇ ਹਨ, ਸੰਗਤਾਂ ਨੇ ਉੱਦਮ ਕੀਤਾ ਹੈ, ਔਰ ਆਪ ਜੀ ਹੋਰ ਵੀ ਉੱਦਮ ਕਰੋ, ਭਾਵੇਂ ਇੱਕ ਦੋ ਦੋ ਅੰਗ ਪਾਠ ਦੀ ਹਾਜ਼ਰੀ ਜਿਹੜੀ ਹੈ ਉਹ ਆਪ ਜੀ ਜ਼ਰੂਰ ਲਵਾਇਆ ਕਰੋ। ਅਤੇ ਨਾਲ ਹੀ ਡਾਇਰੀ ਰੱਖ ਦਿੱਤੀ ਗਈ ਹੈ, ਔਰ ਉਹਦੇ ਉੱਪਰ ਕਾਪੀ ਉੱਪਰ ਆਪ ਜੀ ਨੋਟ ਕਰ ਸਕਦੇ ਹੋ ਕਿੰਨੇ ਅੰਗ ਤੋਂ ਕਿੰਨੇ ਅੰਗ ਤੱਕ ਆਪ ਜੀ ਨੇ ਕਿਹੜੇ ਸ਼ਬਦ ਤੱਕ ਪਾਠ ਕੀਤਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਦੇ ਨਾਲ ਮਹਾਰਾਜ ਜੀ ਦੇ ਆਪ ਸਾਰਿਆਂ ਨੂੰ ਦਰਸ਼ਨ ਹੁੰਦੇ ਰਹਿਣਗੇ। ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ, ਆਓ ਹੁਣ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਆਪਾਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਉ ਦੁਈ ਕੁਦ ਸਾਚੇ ਅਕਰਸ ਨਿਠੋ ਜਾਓ ਦਾਤਾ ਕਰਤਾ ਆਪ ਤੂੰ ਦੇਵਾ ਕਰੈ ਪਸਾਓ ਤੂੰ ਜਾਣੋ ਇਸ ਸਭ ਸਿਰੇ ਰਸਾ ਜਿੰਦ ਗਵਾਓ ਕਰ ਆਸਣ ਨਿਠੋ ਚਾਓ ਕਰ ਆਸਣ

ਉੱਥੇ ਸੱਚੇ ਹੀ ਸੱਚ ਨਿਭਣਾ ਚੁਣ ਵੱਖ ਕਢਾਏ ਜਜਮਾਲੇ ਆ ਥਾਉ ਨਾ ਭਾਣ ਕੁੜੇ ਯਾਰ ਮੋਕਾ ਲੈ ਦੂਜ ਚਾਲੇ ਆ ਤੇ ਨਾਇਰ ਦੇ ਸੇ ਜਿਣ ਗਏ ਹਾਰ ਗਏ ਸੇ ਡੱਕਣ ਵਾਲੇ ਆ ਲਿਖਣਾ ਵੈ ਦਿਨ ਬਹਾਲੇ ਆ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਬਦਲੀਆਂ ਕਸੀ ਕੁਦਰਤ ਸਰਵਿਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ

ਨਦਰ ਕਰੀਜੇ ਆਪਣੀ ਤਨ ਸਤਿਗੁਰ ਪਾਇਆ। ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਹਨੂੰ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ। ਤੁਮਰਾ ਅੰਤ ਉੱਚੇ ਤੇ, ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਈ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕਿਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੀ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਹੀ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਪਰਿਵਾਰ ਵੱਲੋਂ ਆਪਣੀ ਬੇਟੀ ਪ੍ਰਭਨੀਰ ਦੀ ਦੇਹ ਅਰੋਗਤਾ ਵਾਸਤੇ ਘਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਓ ਕਿਰਪਾਲਤਾ ਕਰਨੀ ਬੱਚੀ ਪ੍ਰਭਨੀਰ ਕੌਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੇਹ ਅਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਿਹਰਾਮਤ ਕਰਨੀ ਤਰਸ ਕਰਨਾ ਸਤਿਗੁਰੂ ਜੀ ਓ ਬੇਅੰਤ ਸੰਗਤ ਹਾਜ਼ਰ ਹੈ ਹਾਜ਼ਰੀਆਂ ਦਰ ਪ੍ਰਵਾਨ ਕਰੋ ਆਪਣੇ ਗੁਰਸਿੱਖਾਂ ਨੂੰ ਨੇਮ ਪ੍ਰੇਮ ਪ੍ਰਪਕਤਾ ਬਖਸ਼ੋ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਰਵਿੰਦਰ ਸਿੰਘ ਮਹਾਰਾਜ ਕਿਰਪਾ ਕਰੋ ਨਿਤਨੇਮ ਨਾਮ ਸਿਮਰਨ ਅਭਿਆਸ ਦੀਆਂ ਦਾਤਾਂ ਬਹਾਲ ਕਰੋ ਮਿਹਰਾਮਤਾਂ ਕਰਨੀਆਂ ਸਤਿਗੁਰੂ ਜੀ ਓ ਆਪਣੇ ਦਰਕਰ ਦੀਆਂ ਸੇਵਾਵਾਂ ਆਪਣੇ ਗੁਰਸਿੱਖਾਂ ਪਾਸੋਂ ਨੇਮ ਅਤੇ ਪ੍ਰੇਮ ਸਹਿਤ ਲੈਣੀਆਂ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਰੋ ਕਿਰਪਾ ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੈ

बोले सौनिहाल वाहिगुरु जी का खालसा वाहिगुरु जी की फतेह।

ਸ੍ਰੀ ਗਣਿਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੈ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰ।

ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈ ਸਾਹੋ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਧ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਉਦਮ ਕਰਤ ਆਨੰਦ ਭਇਆ ਸਿਮਰਤ

ਹਰ ਜਪ ਹਉ ਜੀਵਾ ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ ਧਨ ਸੁਥਾਨ ਬਸੰਤ ਧਨ ਜਹ ਜਪੀਐ ਨਾਮ ਕਥਾ ਕੀਰਤਨ ਹਰਿ ਅਤਿ ਘਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ, ਪੂਰਨ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਦਾ ਤਾਰ ਨੇ ਆਪਣੇ ਚਰਨ ਕਮਲਾਂ ਪਾਸ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਗੁਰਦੁਆਰਾ ਦਸ਼ਮੇਸ਼ ਦਰਬਾਰ ਐਡੀਲੇਡ ਵਿਖੇ ਗੁਰਦੁਆਰਾ ਸਾਹਿਬ ਅਗਨ ਭੇਟ ਹੋ ਜਾਣ ਕਾਰਨ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਅਗਨ ਭੇਟ ਹੋ ਗਏ, ਉਸ ਸੰਬੰਧੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ ਸੰਗਤ ਵੱਲੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੰਪਾਦਨਾ ਦਿਵਸ ਦੇ ਸੰਬੰਧ ਵਿੱਚ ਸ੍ਰੀ ਸਹਿਜ ਪਾਠ ਆਰੰਭ ਕੀਤੇ ਹਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ, ਬੇਨਤੀ ਇਹ ਹੈ ਕਿ ਆਪ ਹਾਜ਼ਰੀ ਲਵਾਇਆ ਕਰੋ। ਇੱਕ ਇੱਕ ਅੰਗ, ਦੋ ਦੋ ਅੰਗ ਕਰਕੇ ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਨਿਰੰਤਰ ਹੀ ਜਿਸ ਵੇਲੇ ਅਖੰਡ ਪਾਠ ਸਾਹਿਬ ਨਹੀਂ ਹੋਣਗੇ, ਉਸ ਵਕਤ ਦਰਬਾਰ ਸਾਹਿਬ ਦੇ ਨਾਲ ਹੀ ਛੋਟੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਔਰ ਪੀੜਾ ਸਾਹਿਬ ਦੇ ਬਿਲਕੁਲ ਥੱਲੇ ਇੱਕ ਕਾਲੇ ਰੰਗ ਦੀ ਡਾਇਰੀ ਰੱਖ ਦਿੱਤੀ ਜਾਵੇਗੀ। ਉਹਦੇ ਉੱਪਰ ਆਪ ਜੀ ਨੇ ਦੇਖ ਲੈਣਾ ਕਿ ਇੰਨੀ ਤਰੀਕ ਵਾਲੇ ਪਾਠ ਦੇ ਵਿੱਚ ਕਿੰਨੇ ਅੰਗ ਤੱਕ ਪਾਠ ਹੋਇਆ, ਉੱਥੋਂ ਆਪ ਜੀ ਅੱਗੇ ਸ਼ੁਰੂ ਕਰਕੇ ਅਤੇ ਆਪਣਾ ਜਿਹੜਾ ਪਾਠ ਤੁਸੀਂ ਕੀਤਾ ਉਹ ਪਾਠ ਲਿਖ ਕੇ ਹਾਜ਼ਰੀ ਲਵਾ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬੇਨਤੀ ਹੈ ਭਾਵੇਂ ਇੱਕ ਇੱਕ ਅੰਗ ਕਰਕੇ ਕਰੋ ਪਰ ਹਾਜ਼ਰੀ ਆਪ ਦੀ ਜਿਹੜੀ ਹੈ ਉਹ ਜ਼ਰੂਰ ਲਵਾਇਆ ਕਰੋ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਗਮਰੈ ਮਨੁ ਮਾਰੀਐ ਜਿਸ ਸਤਿਗੁਰੁ ਦੀਖਿਆ ਹੋਏ। ਆਪ ਪਛਾਣੈ ਹਰ ਮਿਲੈ ਬਹੁੜ ਨ ਮਰਨਾ ਹੋਏ। ਕੀਚੜ

जम जागत न लगई जी चले सतगुरु पाई नानक निर्मल अमर पद गुरु हर मिले।

ਪਾਉ। ਇੱਕ ਕਹੇ ਜਾਣਨ ਕਹੇ ਆਪ ਜਣਾ ਤੇ ਨਰ ਸੁਗੜ ਸਰੂਪ। ਇੱਕ ਨਾ ਨਾਦਨ ਵੇਦਨ ਗਿਆ ਰਸ ਰਸ ਕਸ ਨਾ ਜਾਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਇਹ ਅਕਲ ਸਰ ਅੱਖਰ ਕਾਫੀ ਉਹ ਨਾ ਲਹੰਤ। ਨਾਨਕ ਤੀ ਨਰ ਅਸਲ ਖਰ ਜੀ ਬਿਨ ਗੁਣ ਗਰਬ ਕਰੰਤ। ਤੂੰ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਬ ਤਬ ਸੰਜਮ ਕੁਮਾਵੇ ਕਰਮ। ਸ਼ੀਲ ਸੰਤੋਖ ਕਾ ਰੱਖੇ ਧਰਮ ਬੰਧਨ ਤੂੜੈ ਹੋਵੈ ਮੁਗਤ ਸੋਈ ਬ੍ਰਾਹਮਣ ਪੂਜਣ ਜੁਗਤ। ਖੱਤਰੀ ਸੋ ਜੋ ਕਰਮਾਂ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ। ਖੇਤ ਪਛਾਣੈ ਵਿਜੈ ਦਾਨ ਸੁਖ ਤਰੀ ਦਰਗਾਹ ਪੁਰਵਾਨ। ਲੱਭ ਲੋ ਵਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ। ਧੰਨ।

ਨਾਨਕ ਦੀ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਸਰ ਥਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀ ਜੈ। ਨਾਲ ਕੀ ਰਾੜਾ ਦੋਸਤੀ, ਕੂੜੈ ਕੂੜੀ ਪਾਏ, ਮਰਨ ਨ ਜਾ ਪੈ।

ਗੁਰ ਬਿਨ ਗਿਆਨ ਧਨਮ ਬਿਨ ਧਿਆਨ ਸਜ ਬਿਨ ਸਾਖੀ ਮੂਲ ਨ ਬਾਕੀ ਵਾਣੂ ਕੱਲੈ ਉੱਠੀ ਚੱਲੈ ਸਾਧ ਨਹੀਂ ਆ ਵੇਹੀ ਗੱਲੈ।

ਜਿਤ ਡਿੱਠੇ ਤਨ ਪਰ ਫੁੜੇ ਚੜੇ ਚ ਵਗਣ ਵੰਨਾਉ ਰਾਜਨ ਕੋਈ ਜੀਵੇ ਜਾਉ ਪਹੁੰਚਣ ਚਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਵਹਿ ਗਈ ਵਿਹਾਏ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਦੂਸਨ ਦਿਓ ਰਾਏ ਨਾ ਮਤ ਚਲੈ ਜਾ ਬੁੱਢਾ ਹੋਵੇ ਗੱਲਾਂ ਕਰੇ ਖਨੇਰੀਆ ਤਾਂ ਅੰਨੇ ਪਵਨਾ ਖਾਤੀ ਟੋਵੇ ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸੁਮਾਹੀ ਸਲੋਕ ਮਹਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਗਿਹਨੇ ਆਖੀਆ ਹੈ ਜਿਨਕੈ ਮਨ ਮੇ ਫਰਮਾਉ ਤਿਨਕੀ ਦਿੱਤੀ ਨਾਨਕਾ ਤੇ ਹੋ ਜਿਹਾ ਥਰਮਾਉ ਪੈ ਨਿਰੰਜਨ ਪਰਮ ਪਾਦ ਤਾਂ ਕਾ ਭੀਖਕ ਹੋਏ ਕਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ ਹੂਵਾ ਪੰਡਤ ਜੋਤ ਕੀ ਵੇਦ ਫੜਾ ਮੁਖ ਚਾਰ ਨਵਾਂ ਖਣਾ ਵਿੱਚ ਜਾਣੀਆ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਥਾਨ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਪਮਾਨ ਪਾਹੀ ਤੇ ਜਾਹੇ ਵੀ ਸਰ ਨਾਨਕਾ ਇੱਕ ਨਾਮ

ਕਿਰਪਾ ਥਾਰੀਆ ਨੋ ਜਿਨ ਵਿਛੜੇ ਆਪ ਮਿਲਾਏ ਗਿਰ ਨਾਨਕ ਦੇ ਸਬਲ ਹਾਰਨ ਜੋ ਸਤਿਗੁਰ ਲਾਗੇ ਪਾਏ ਨਾਮ ਲਗੀ ਸੀ ਉਬਰੇ ਬਿਨ ਨਾ ਵੈ ਜੰਪੁਰ ਜਾਹੇ ਨਾਨਕ ਬਿਨ

ਨਾਨਕ ਨਾਮ ਰਤੀ ਸੀ ਧਨਵੰਤ ਹੈ ਨਿਰਤਨ ਹੋਰ ਸੰਸਾਰ ਜਨ ਕੀ ਟੀਕ ਹਰ ਨਾਮ ਹਰਾਓ ਮੇਰੇ ਨਾਵੈ ਠਵਰਨ ਠਾਓ ਗੁਰਮਥੀ ਪਾਓ ਮਨ ਵਸੈ ਸਹਿਜ।

ਕਿਨ ਮਿਟ ਹਉ ਵਾਰ ਆ ਫਾਈ ਤਿਨ ਕੋ ਸਦ ਬਲ ਹਾਰੈ ਜਾਓ ਛੇ ਦਾੜੀਆਂ ਸੱਚੀਆਂ ਜੀ ਗੁਰ ਚਰਨੀ ਲਗਾਨਾ ਅੰਦ ਨਸੀਬਨ ਗੁਰੇ ਆਪਣਾ ਅਨ ਦੇਣਾ ਆਨੰਦ ਰਹਨ ਨਾਨਕ ਸੀ ਮੋਹ ਸੋਹਣੇ ਸੱਚੇ ਦਰਦ ਸੰਨ ਮੁਗ ਸੱਚੀ

ਭਾਵੀ ਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕਿਛ ਧੀਰੇ ਨਾਲ ਹੈ ਸਤਿਗੁਰ ਦੀਆ ਦਿਖਾਏ।

ਤਿਸ ਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵਾਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਭਨ ਸੁਹਾਗਣੀ ਸੱਚੇ ਨਾਮ ਸਮਾਏ ਤੁਰ

মো পিরিয়া স্নেহ কেউ সজ্জন।

दरगही लिखा मंगी है कोई अंत ना शकी छाए बिन नावै सब दुख है।

ਮਨੀ ਸਹਿਗੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਦੇ ਹੁਕਮੇ ਸਮੈ ਸੁਮਾਏ।

ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ।

ਜਿੰਨਾ ਇੱਕ ਮਨ ਇੱਕ ਚਿੱਤ ਥਾਇ ਜਾ ਸਤਿਗੁਰ ਸੋ ਚਿਤ ਲਾਈ।

गावहि गुणगुत रहे गुण महे सवै सुमाई।

ਬਿਖ ਮਾਇਆ ਧਨ ਸੰਚ ਮਰਹਿ ਅੰਤ ਹੋਵੇ ਸ਼ਵਸਾਰ ਕਰਮ ਧਰਮ।

तो कहीं ना जाए। रागे न देवा हरा

0: ਹਰ ਪ੍ਰੇਮ ਕਸਾਈ ਦਿਨਸ ਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅਨੰਤ ਨਾ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੱਤੇ ਸੇਈ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈ ਝੜ ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਤਣੀ ਬਹੂਣਾ ਪਾੜ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲਡੰਦੜੀ ਸੋਹਾਂ ਨਾਨਕ ਤੈਂ ਸਹਿਨਾਲੇ ਗੁਰ ਕਾ ਸ਼ਬਦ ਅਰਾਧਿਆ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆਂ ਨਾਨਕ ਸਫਲ ਮਾਰੂ ਹਿਰਾਗ ਜਾਮੂ ਇੱਕ ਤਾਂ ਲੱਖ ਤੋ ਜਿੱਤੀ ਪਿੰਦੜੈ ਦਰ ਕਿੱਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀ ਤੋ ਸੋ ਵਿਸਰੇ ਸੋ ਰਠ ਸੋ ਰਸ ਪੀਜੀਆ ਕਬੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਆ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਇ ਨਾ ਮਾਰਹੀ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਹੀ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਹੀ ਗੁਰਮੁਖ ਹਰ ਗੁਣ ਗਾਈ ਸਹਿਜ ਸੁਖ ਸਾਰੇ ਨਾਨਕ ਨਾਮ ਨਦਾਨ ਹਰਦਾ ਉਰ ਹਰੇ ਕਰੇ ਸ ਚੰਗਾ ਮਾਨ ਦੋਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੁਲਾਏ ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਈ ਜੋ ਤੁਰ ਲਿਖਿਆ ਲੀਖ ਸੋਈ ਸਭ ਕਮਾਈ ਸਭ ਕਿਸ ਤਿਸ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਪਏ ਪ੍ਰਭ ਕੀ ਮਨ ਰਜਾਈ ਗੁਰਪੁਰਾ ਜਨ ਸਿਮਰਿਆ ਸੇ ਪਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵੰਦੀ ਕਰਦੇ ਹਾਈ ਹਾਈ ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਹ ਨਾਮ ਤਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਆਸੀ ਚਵਹਿ ਕੀਤੋ ਪਵਣ ਪਨੀਤ ਖੁੰਬੜੀ ਕੁਥਾਹੀ ਮਿੱਠੀ ਗਲਣ ਕੋ ਮੰਤਰੀਆ ਨਾਨਕ ਸੀ ਉਬਰੀ ਜਿੰਨਾ ਭਾਗ ਮਥਾਹੀ ਸੁਤੜਾ ਸੁਖੀ ਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਸੁਹਾਤਣੀ ਸੋ ਅਠੇ ਪੈਰ ਲਵਨ ਸੁਤੜੇ ਆਸੰਖ ਮਾਇਆ ਝੂਠੇ ਕਾਰਣੇ ਨਾਨਕ ਸੀ ਜਾਗਨ ਜੇ ਰਸਨਾ ਨਾਮ ਆਚਾਰਣੇ ਮਿਰਗ ਤਿਸਨਾ ਭੇਖ ਪੁੱਲਣੇ ਬੁੱਠੇ ਨਗਰ ਗੰਧਰਵ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤਤ ਉਦਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਦਾਰੀ ਨਾਨਕਾ ਸੋ ਸਿਮਰਾ ਸਿਰਜਣਹਾਰ ਦੂਜੀ ਸੋੜ ਕਵਾਟੜੀ ਇੱਕ ਸੌ ਚਿਤਲਾਏ ਦੂਜਾ ਭਾਵੀਂ ਨਾਨਕਾ ਵਹਿਣ ਲੜੰਦੜੀ ਜਾਈ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵੱਖਰ ਜਿੰਨੀ ਲੱਦਿਆ ਸੇ ਸੱਚੜੀ ਪਾਸਾਰ ਪੰਥਾ ਪ੍ਰੇਮ ਨ ਜਾਣਹੀ ਭੁੱਲੀ ਫਰਾ ਗਵਾਰ ਨਾਨਕ ਹਰ ਬਸਰਾਏ ਕਹਿ ਪਾਉਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰ ਮਾਗਾ ਦਮਾ ਦਮ ਸੋ ਪ੍ਰਭ ਚਿਤਨ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਖੰਭ ਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ ਲਹਾ ਸੋ ਸੱਜਣ ਟੋਲ
1: ਸੱਜਣ ਸਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹਿਆ ਸਭਨਾ ਦਾ ਸਾਹੋ ਸੱਜਣ ਸੱਚਾ ਪਾਤਸ਼ਾਹ
0: ਸਿਰ ਸਾਹਾਂ ਦਾ ਸਾਹੋ ਜਿਸ

0: ਬਿਨ ਸਹਿਛਿਨ ਮੈਂ ਮੀਤ।
1: ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤ।
0: ਜਿਹ ਘਟ ਸਿਮਰਨ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਪਰੰਗ ਸੰਗ ਲਾਪੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੇ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨਸ ਲੇਖੀ ਕੀ ਪਈ ਬਾਰੀ ਏ ਭੈਰੋ ਕੀ ਪਾਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲ ਮਦ ਮਾਧ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲਕ ਸਕਾ ਲਾਪੈ ਸੰਗ ਰਾਗਨੀ ਪਾਂਚੋ ਥਾਪੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਏ ਪਾਂਚੋ ਗਾਏ ਮਾਲ ਰਾ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਾਓ ਖਟਾਓ ਪਾਵਰਾ ਨਦ ਗਾਏ ਅਸ਼ਟ ਮਾਲ ਕੌਸਕ ਸੰਗਲਾਏ ਬੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉੱਠੈ ਦਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਏ ਬਸੰਤੀ ਸੰਧੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗਲਾਈ ਪਾਂਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਮਾਨ ਅਵਾਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟਪਤੁਰ ਮੈਂ ਕਹੇ ਸੁਵਾਰੀ ਪੁਨ ਆਏ ਦੀਪਕ ਕੀ ਬਾਰੀ ਅਛਲੀ ਪਟਮੰਜਰੀ ਟੋਡੀ ਕਹੀ ਅਲਾਪ ਕਾਮੋ ਦੀ ਔ ਗੋਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਣਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ਼੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਬਰੀ ਗਾਵੈ ਆਸਾਵਰੀ ਤੀ ਪਾਛੈ ਸਿੰਧਵੀ ਅਲਾਪੀ ਸ਼੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰੰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ਼੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸ਼ਟਮ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੂਰਠ ਗੋਂਡ ਮਲਾਰੀ ਤੁਨੀ ਪੁਨ ਗਾਵੈ ਆਸਾ ਗੁਣ ਗੁਨੀ ਉੱਚੈ ਸੁਰ ਸੋਹੋ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਜ ਧਰ ਕੀ ਦਾਰਾ ਜਬਲੀ ਧਰ ਨਟ ਆਓ ਜਲ ਧਾਰਾ ਪੁਨ ਗਾਵੈ ਸੰਕਰ ਓ ਸ਼ਾਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਵੈ ਪੁੱਤਰ ਰਾਗਨ ਕੇ ਅਠਾਰੇ ਦਸ ਬੀਸ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਵੈ ਪੁੱਤਰ ਰਾਗਨ ਕੇ ਅਠਾਰੇ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲਾਂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰੇ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਰਾਤ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀਸ ਤੇ ਬੰਦਮੰਦ ਕਟਾਏ, ਖੋਪਰੇ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਘ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ, ਚਿਤਾਵਨ ਕਾ ਸਦਕਾ ਸਰ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਸ਼ਿਆ ਰਿਆਇਤ, ਦੇਖ ਤਿੱਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਉਡਧਾਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ, ਆਪ ਜੀ ਦਰ ਕਰਦਾ ਫਰਮਾਨ ਹੈ। ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੇ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਵਾਕ ਅਨੁਸਾਰ, ਆਪ ਜੀ ਦਰ ਕਰਦੇ ਪ੍ਰੇਤਵਾਨ ਸੇਵਕ ਪਰਿਵਾਰ, ਬੀਬੀ ਪ੍ਰਭਜੋਤ ਕੌਰ ਜੀ, ਸਮੂਹ ਸੇਵਕ ਪਰਿਵਾਰ ਵੱਲੋਂ ਦਾਤਾ ਜੀ, ਆਪ ਜੀ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਦੇ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਦਾਤਾ ਜੀ ਪਰਿਵਾਰ ਨੇ ਆਪ ਜੀ ਦੇ ਚਰਨ ਪਰਸੇ ਹਨ, ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਸਾਹਿਬ ਦੇ ਪਾਠ ਪ੍ਰਾਰੰਭ ਕਰਵਾਏ, ਬਾਣੀ ਦੇ ਪ੍ਰਵਾਹ ਨਿਰੰਤਰ ਚੱਲੇ, ਅੱਜ ਆਪ ਜੀ ਦੀ ਕਿਰਪਾ ਮਰਾਮਨ ਸਦਕਾ ਭੋਗ ਪਾਏ ਗਏ, ਉਪਰੰਤ 6 ਪੌੜੇ ਅਨੰਦ ਸਾਹਿਬ ਦੇ ਬਾਣੀ ਦੇ ਜਾਪ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਪਾਠੀ ਸਿੰਘਾਂ ਪਾਸੋਂ ਪਾਠ ਕਰਦੇ ਹਾਂ, ਜਾਣੇ ਜਾਣੇ ਹੋਈਆਂ ਬਿੰਤ ਪ੍ਰਕਾਰ ਦੇ ਭੁੱਲਾਂ ਗਲਤ ਲਿਖਿਆ ਬਖਸ਼ ਦੇਣੀ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ, ਕਿਰਪਾ ਕਰਨੀ ਜੀ। ਬੜੀ ਸੋਹਣੀ ਬਾਣੀ ਦਾ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ ਵਿੱਚ ਵਸਾਉਣਾ ਜੀ। ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਪਰਿਵਾਰ ਵਿੱਚ ਆਪਸੀ ਪਿਆਰ, ਮੇਲ ਮਿਲਾਪ, ਸਿੱਧ ਭਰੋਸਾ ਬਣਾਈ ਰੱਖਣਾ ਜੀ। ਆਪਣੇ ਬੱਚਿਆਂ ਦੇ ਸਿਰ 'ਤੇ ਮਿਹਰ ਆਪਣੇ ਹੱਥ ਰੱਖਣਾ, ਮਾਤਾ ਪਿਤਾ ਦੇ ਆਗਿਆਕਾਰ, ਉੱਚ ਪਿਤਰੇ ਦਾਤ, ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ। ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਖਸ਼ਿਸ਼ ਕਰਨੀਆਂ, ਅਤੇ ਜੋ ਵੀ ਸ਼ੁਭ ਮਨੋਕਾਮਨਾਵਾਂ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਦੇ ਚਰਨ ਪਰਸੇ ਹਨ, ਆਪ ਜੀ ਜਾਣੀ ਜਾਣ ਹੋ, ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਪੂਰੀਆਂ ਕਰਨੀਆਂ ਜੀ। ਪਰਿਵਾਰ ਨੂੰ ਆਪਣੇ ਦਰਾਂ ਘਰੋਂ ਗੁਰਸਿੱਖੀ ਜੀਵਨ, ਸੇਵਾ, ਸਿਮਰਨ ਅਤੇ ਬਾਣੀ ਬਣੀ ਦਾਤਾਂ ਬਖਸ਼ਿਸ਼ ਕਰਨੀਆਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ। ਆਪਣੇ ਚਰਨਾਂ ਦਾ ਓਟਾ ਸਰਾ ਬਖਸ਼ਿਸ਼ ਕਰਨਾ, ਪਰਿਵਾਰ ਵੱਲੋਂ ਆਪਣੇ ਕਿਰਤ ਕਮਾਈ ਨੂੰ ਸਫਲਾ ਕਰਦੇ ਹਾਂ। ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ, ਆਪ ਜੀ ਨੇ ਅੰਗੀਕਾਰ ਕੀਤੇ, ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਦੀ ਕੀਤੀ ਸੇਵਾ ਥਾਂ ਪਾਉਣੀ, ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਦਰੋਂ ਕਰੋਂ ਗੁਰਸਿੱਖੀ ਜੀਵਨ ਦੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨੀਆਂ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ, ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦਾ ਚੱਲਿਆ ਕਦਮ ਕਦਮ ਲੈ ਕੇ ਉਜਰਨਾ। ਇਸ ਵੇਲੇ ਕਿਰਪਾ ਕਰੋ, ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲੋ, ਜਿਹਨਾਂ ਮਿਲਿਆ ਆਪ ਜੀ ਦੇ ਨਾਮ 'ਚ ਤਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀਆ ਅਕਾਲ ਕੀ,
ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖਦਾਤਾ ਪੈ ਪੰਜਨੋ ਤਿਸ ਆਗੈ ਕਰਿ ਅਰਦਾਸ,

ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।